ਮਹਿਮਾ ਆ ਕੰਮ ਆ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਜਤੀ ਸਤੀ ਨੇ ਪੜਿਆ, ਮੂਰਖ ਮੁਖ ਦਾ ਜਨਮ ਭਇਆ, ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਉ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਹਮਰੇ ਦੁਸ਼ਟ ਸਭੈ ਤੁਮਕਾਵੋ, ਆਪ ਹਾਂ ਦੇ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ।

ਧੰਨ ਵਾਹਿ ਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਾਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤ ਗੁਰਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ, ਹਨੁਮਾਨ ਸਰਗਰੁੜ ਸਮਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸ਼ਬਦ ਚੌਂਕੀ ਉਪਰੰਤ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਪਾਠ ਸੰਥਿਆ 1 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸੰਥਿਆ ਕਰਨੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਡਸਟ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ। 1 ਸਤੰਬਰ ਤੋਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਆਰੰਭ ਹੋਣ ਜਾ ਰਹੀ ਹੈ। ਜਿਨ੍ਹਾਂ ਨੇ ਸੰਥਿਆ ਲੈਣੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਡਸਕ ਉੱਤੇ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਅੰਗਰੇਜ਼ ਸਿੰਘ ਜੱਥੇ ਸਮੇਤ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਕੀਰਤਨ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ, ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਹੇ ਸਨ। ਤੋ ਜਥੇ ਦਾ ਬਹੁਤ ਬਹੁਤ ਧੰਨਵਾਦ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਜੋ ਸ਼ਾਮ ਦੇ ਜੋ ਰੂਟੀਨ ਦੇ ਦੀਵਾਨ ਚੱਲਦੇ ਨੇ ਗੁਰਦੁਆਰਾ ਸਾਹਿਬ ਦੀ ਜੋ ਰੂਟੀਨ ਦੇ ਮੁਤਾਬਕ ਚੱਲਦੇ ਦੀਵਾਨਾਂ ਦੇ ਮੁਤਾਬਕ ਗੁਰਬਾਣੀ ਕਥਾ ਵਿਚਾਰ ਦਾ ਭਗਤ ਬਾਣੀ ਦੀ ਕਥਾ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਤਰ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਅੱਜ ਕੱਲ੍ਹ ਗੁਰੂ ਸਵਾਰੇ ਆਪ ਸੰਗਤਾਂ ਦੇ ਨਾਲ ਪਾ ਰਹੇ ਨੇ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

সমরাথ ডোলন তে রাখো প্রভু।

ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਸਭ ਇੱਕ ਛਿਜੈ ਬਿਆ ਲਤਾੜੀਐ ਤਾਂ ਸਾਈ ਦੈ ਦਰ ਵਾੜੀਐ ਫਰੀਦਾ ਖਾਕ ਨ ਨਿੰਦੀਐ ਖਾਕੂ ਜੇੜ

ਤਲੈ ਮੋਇਆ ਉੱਪਰ ਹੋਏ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ ਸਤਿਗੁਰ ਦੀ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਦਾ। ਸ਼ੇਖ ਫਰੀਦ ਸਾਹਿਬ ਨੇ ਜੋ ਵਿਚਾਰ ਆਪਣੇ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਨੇ, ਇਹਦੇ ਵਿੱਚੋਂ ਸਾਨੂੰ ਕੀ ਸੁਨੇਹਾ ਮਿਲਦਾ ਹੈ, ਕੀ ਵਿਚਾਰ ਉਹਨਾਂ ਨੇ ਦਿੱਤੇ ਨੇ, ਆਓ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਜਿਹੜੇ ਕਿ ਪੰਜਾਬੀ ਦੇ ਬੜੇ ਵੱਡੇ ਕਵੀ ਹਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਇਸ ਜਹਾਨ ਨੂੰ ਉਹਨਾਂ ਨੇ ਚਾਰ ਚੰਨ ਲਾਏ ਆਪਣੇ ਵਿਚਾਰਾਂ ਦੁਆਰਾ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਸਿਆਣਾ ਬੰਦਾ ਕਿਸੇ ਵੀ ਯੁੱਗ ਵਿੱਚ ਹੋਵੇ ਉਹ ਹਮੇਸ਼ਾ ਸਿਆਣਾ ਹੁੰਦਾ ਹੈ। ਭਾਵੇਂ ਸਿਆਣਿਆਂ ਦੇ ਵਿੱਚ ਆਪਸ ਵਿੱਚ ਸਾਲਾਂ ਦਾ ਫਰਕ ਹੋਵੇ, ਉਹਨਾਂ ਦੇ ਜਨਮ ਦਾ ਉਹਨਾਂ ਦੀ ਮੱਤ ਇੱਕੋ ਜਿਹੀ ਹੁੰਦੀ ਹੈ, ਉਹਨਾਂ ਦੀ ਮੱਤ ਵਿੱਚ ਕੋਈ ਫਰਕ ਨਹੀਂ ਹੁੰਦਾ। ਹੁਣ ਸ਼ੇਖ ਫਰੀਦ ਸਾਹਿਬ ਜਿਹੜੇ ਨੇ ਉਹ 13ਵੀਂ ਸਦੀ ਦੇ ਵਿੱਚ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ 15ਵੀਂ ਸਦੀ ਦੇ ਵਿੱਚ ਹੋਏ ਨੇ। ਤੋ ਜੇ ਮੋਟਾ ਜਿਹਾ ਵੀ ਅੰਦਾਜ਼ਾ ਲਾਈਏ ਤੇ ਦੋਵਾਂ ਦੀ ਜਿਹੜੀ ਏਜ ਹੈ ਉਹਦੇ ਵਿੱਚ 200 ਸਾਲ ਦਾ ਫਰਕ ਹੈ। ਮਤਲਬ ਜਿਹੜਾ ਸ਼ੇਖ ਫਰੀਦ ਸਾਹਿਬ ਨੇ ਕਲਾਮ ਉਚਾਰਨ ਕੀਤਾ ਉਹ ਗੁਰੂ ਨਾਨਕ ਸਾਹਿਬ ਤੋਂ 200 ਸਾਲ ਪਹਿਲਾਂ ਉਚਾਰਿਆ। ਪਰ ਤੁਸੀਂ ਬਾਕਮਾਲ ਦੀ ਗੱਲ ਵੇਖੋ ਵੀ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਪਾਕ ਪਟਨ ਪਹੁੰਚੇ ਨੇ ਉੱਥੇ ਸ਼ੇਖ ਫਰੀਦ ਸਾਹਿਬ ਦੀ ਗੱਦੀ ਚੱਲ ਰਹੀ ਹੈ ਜਿਹਦੇ ਉੱਤੇ ਸ਼ੇਖ ਬ੍ਰਹਮ ਜਿਹੜਾ ਹੈ ਬੈਠਾ ਹੋਇਆ। ਸ਼ੇਖ ਬ੍ਰਹਮ ਦੇ ਨਾਲ ਗੁਰੂ ਨਾਨਕ ਸਾਹਿਬ ਚਰਚਾ ਕਰਦੇ ਨੇ ਤੇ ਉਹ ਸ਼ੇਖ ਫਰੀਦ ਸਾਹਿਬ ਦੀ ਬਾਣੀ ਦੀ ਚਰਚਾ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬਾਣੀ ਨੂੰ ਲੈ ਕੇ ਆਉਂਦੇ ਨੇ। ਪਾਕ ਪਟਨ ਅੱਜ ਕੱਲ ਉਹ ਪਾਕਿਸਤਾਨ ਵਿੱਚ ਹੈ। ਤੋ ਉੱਥੋਂ ਉਹਨਾਂ ਨੇ ਆਪਣੇ ਤੋਂ ਵਡੇਰੇ ਸ਼ੇਖ ਫਰੀਦ ਸਾਹਿਬ ਨੇ ਜਿਹੜਾ 200 ਸਾਲ ਪਹਿਲਾਂ ਜੋ ਬਚਨ ਕਹਿ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦਾ ਕਲਾਮ ਆਪ ਕਲੈਕਟ ਕੀਤਾ, ਉੱਥੋਂ ਇਕੱਠਾ ਕੀਤਾ ਤੇ ਫਿਰ ਜਿਸ ਵਕਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਦਿ ਬੀੜ ਦੀ ਸੰਪਾਦਨਾ ਕੀਤੀ ਤੇ ਜਿੱਥੇ ਉਹਨਾਂ ਨੇ ਆਪਣੇ ਤੋਂ ਪਹਿਲਾਂ ਤੇ ਆਪਣੀ 5 ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਸੀ ਉਹ ਆਦਿ ਬੀੜ ਵਿੱਚ ਦਰਜ ਕੀਤੀ, ਉੱਥੇ ਸ਼ੇਖ ਫਰੀਦ ਸਾਹਿਬ ਦੇ ਬਚਨਾਂ ਨੂੰ ਵੀ ਉਹਨਾਂ ਨੇ ਜਗ੍ਹਾ ਦਿੱਤੀ, ਥਾਂ ਦਿੱਤਾ ਤੇ ਦਰਜ ਕਰਕੇ ਸਦਾ ਲਈ ਅਮਰ ਕਰ ਦਿੱਤਾ। ਇੰਨਾ ਸਨਮਾਨ ਸ਼ੇਖ ਫਰੀਦ ਸਾਹਿਬ ਦਾ ਮੁਸਲਮਾਨਾਂ ਦੇ ਸੂਫੀ ਮਤ ਵਿੱਚ ਨਹੀਂ ਹੈ, ਇੰਨਾ ਸ਼ਾਇਦ ਉਹ ਨਾ ਯਾਦ ਕਰਦੇ ਹੋਣ ਜਿੰਨਾ ਸਿੱਖ ਕੌਮ ਜਿਹੜੀ ਹੈ ਉਹ ਸ਼ੇਖ ਫਰੀਦ ਸਾਹਿਬ ਨੂੰ ਚੇਤੇ ਕਰਦੀ ਹੈ। ਅੱਜ ਵੀ ਜਦੋਂ ਕਿਤੇ ਪਿੰਡਾਂ ਥਾਵਾਂ ਦੇ ਵਿੱਚ ਭੋਗ ਵਾਲਾ ਦਿਨ ਹੁੰਦਾ ਹੈ, ਅਖੀਰਲਾ ਦਿਨ ਹੁੰਦਾ ਹੈ ਜਿੱਦਣ ਸ਼੍ਰੀ ਅਖੰਡ ਸਾਹਿਬ ਦਾ, ਤੇ ਉਸ ਵਕਤ ਸਾਡੀ ਇੱਕ ਮੈਂਟੈਲਿਟੀ ਇੱਕ ਸੋਚ ਇਹ ਵੀ ਕੰਮ ਕਰਦੀ ਹੈ ਵੀ ਸਵੇਰੇ ਸਵੇਰੇ ਜਦੋਂ ਫਰੀਦ ਸਾਹਿਬ ਜਾਂ ਕਬੀਰ ਸਾਹਿਬ ਦੇ ਸਲੋਕ ਪੜ੍ਹੇ ਜਾਣੇ ਨੇ ਕੋਈ ਚੰਗਾ ਪਾਠੀ ਲਾਇਓ ਜਿਹੜਾ ਕਿ ਆਪਣੇ ਸੁੰਦਰ ਕੰਠ ਤੋਂ ਸ਼ੇਖ ਫਰੀਦ ਸਾਹਿਬ ਦੇ ਸਲੋਕ ਸਾਨੂੰ ਗਾ ਕੇ ਸੁਣਾਵੇ। ਫਰੀਦਕੋਟ ਨਗਰ ਘੁੱਗ ਵੱਸਦਾ ਹੈ ਸ਼ੇਖ ਫਰੀਦ ਸਾਹਿਬ ਦਾ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਕਰਕੇ ਸਿੱਖ ਬਾਬਾ ਫਰੀਦ ਸਾਹਿਬ ਨੂੰ ਚੇਤੇ ਕਰਦੇ ਨੇ।
ਉਹਨਾਂ ਦੀ ਇੱਕ ਵੱਡੀ ਦੇਣ ਜਿਹੜੀ ਹੈ ਉਹ ਪੰਜਾਬੀ ਨੂੰ ਵੀ ਹੈ ਅਤੇ ਅਧਿਆਤਮਕ ਸਪਿਰਚੁਅਲਿਟੀ ਦੇ ਖੇਤਰ ਵਿੱਚ ਵੀ ਸ਼ੇਖ ਫਰੀਦ ਸਾਹਿਬ ਦਾ ਜਿਹੜਾ ਕਲਾਮ ਹੈ ਉਹਨੂੰ ਅਸੀਂ ਗੁਰੂ ਸਾਹਿਬ ਦੇ ਬਰਾਬਰ ਰੱਖ ਕੇ ਨਮਸਕਾਰ ਕਰਕੇ ਗੱਲ ਕਹਿੰਦੇ ਹਾਂ। ਜਿੱਥੇ ਅਸੀਂ ਬਾਕੀ ਗੁਰੂ ਸਾਹਿਬ ਨੂੰ ਅਦਬ ਨਾਲ ਨਮਸਕਾਰ ਕਰਦੇ ਹਾਂ ਉੱਥੇ ਸ਼ੇਖ ਫਰੀਦ ਸਾਹਿਬ ਨੂੰ ਵੀ ਮੱਥਾ ਟੇਕਿਆ ਜਾਂਦਾ। ਮੈਂ ਇਸ ਗੱਲ ਨੂੰ ਤਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਵੀ ਅੱਜ ਜਦੋਂ ਸਿੱਖ ਕਿਸੇ ਕਬਰ ਦੇ ਉੱਤੇ ਜਾ ਕੇ ਉੱਥੇ ਨੱਚ ਰਿਹਾ ਹੈ, ਕਿਸੇ ਕਬਰ ਦੀ ਪੂਜਾ ਕਰ ਰਿਹਾ ਹੈ, ਕਿਉਂਕਿ ਬਹੁਤ ਸਾਰੇ ਪੰਜਾਬ ਵਿੱਚ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ ਕਬਰਾਂ ਬਣਾਈਆਂ ਨੇ, ਤੁਸੀਂ ਨਕੋਦਰ ਕੋਲ ਵੇਖ ਲਓ, ਉਹ ਜਿਹੜਾ ਲਾਡੀ ਸ਼ਾਹ ਹੈ ਕੋਈ ਡੇਰਾ ਜੀ ਦਾ, ਜਿੱਥੇ ਸਿਗਰਟਾਂ ਧੂਣੀਆਂ ਬਲਦੀਆਂ ਨੇ, ਨਸ਼ਾ ਖੁੱਲ੍ਹੇਆਮ ਨਸ਼ੇ ਦਾ ਸੇਵਨ ਹੁੰਦਾ ਹੈ। ਤੋ ਅਸੀਂ ਜਿਹੜੇ ਅਸਲੀ ਵਾਕਈ ਜਿਹੜੇ ਸ਼ੇਖ ਸਨ ਜਾਂ ਜਿਨ੍ਹਾਂ ਨੇ ਸੱਚੀ ਸਮਾਜ ਲਈ ਕੁਝ ਕੀਤਾ ਉਹਨਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ। ਤੁਸੀਂ ਉੱਥੇ ਵੇਖ ਲਿਓ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹ ਜਾ ਕੇ ਉੱਥੇ ਖਾੜੇ ਲਾਉਂਦੇ ਨੇ, ਉੱਥੇ ਜਾ ਕੇ ਉਹਨਾਂ ਸਿਗਰਟਾਂ ਅਤੇ ਤੰਬਾਕੂ ਵਾਲਿਆਂ ਦੀ, ਜਿਹਦੇ ਹੱਥੋਂ ਸਾਰਾ ਪੰਜਾਬ ਦੁਖੀ ਹੋ ਗਿਆ ਵੀ ਪੰਜਾਬ ਦਾ ਨੌਜਵਾਨ ਅੱਜ ਨਸ਼ਾ ਕਰਨ ਲੱਗ ਪਿਆ, ਤੋ ਉੱਥੇ ਜਾ ਕੇ ਜਿਹੜੇ ਅਖਾੜੇ ਲਾਉਂਦੇ ਨੇ, ਜਿਹੜੇ ਪੰਜਾਂ ਉਂਗਲਾਂ ਦੇ ਵਿੱਚ ਪੰਜ ਸਿਗਰਟਾਂ ਪਾ ਕੇ ਪੀ ਜਾਂਦੇ ਨੇ, ਉੱਥੇ ਦਸਤਾਰਾਂ ਵਾਲੇ ਪੱਗਾਂ ਬੰਨ੍ਹ ਕੇ ਅੱਗੇ ਬੈਠੇ ਹੋਏ ਨੇ ਵੀ ਭਾਈ ਤੁਸੀਂ ਬਹਿਣਾ ਹੀ ਹੈ ਅਤੇ ਬਾਬਾ ਫਰੀਦ ਸਾਹਿਬ ਦੇ ਦਰ 'ਤੇ ਬਹਿ ਜਾਓ, ਤੁਹਾਨੂੰ ਕੋਈ ਰੋਕੇਗਾ ਥੋੜ੍ਹਾ। ਜੇ ਤੁਸੀਂ ਪੜ੍ਹਨੀ ਹੈ ਕਿਸੇ ਕਲਾਮ ਨੂੰ ਗਾਉਣਾ ਹੈ ਅਤੇ ਬਾਬਾ ਫਰੀਦ ਸਾਹਿਬ ਦਾ ਗਾ ਲਓ, ਤੁਹਾਨੂੰ ਕੋਈ ਰੋਕੇਗਾ ਥੋੜ੍ਹਾ ਵੀ ਉਹ ਮੁਸਲਮਾਨ ਹੈ ਤੁਸੀਂ ਨਹੀਂ ਗਾ ਸਕਦੇ। ਪਰ ਜਿਨ੍ਹਾਂ ਨੂੰ ਤੁਸੀਂ ਜਾ ਕੇ ਸਿਜਦਾ ਕਰ ਰਹੇ ਹੋ, ਜਿਹੜੀ ਕਬਰ ਉੱਤੇ ਜਾ ਕੇ ਤੁਸੀਂ ਬੈਠੇ ਹੋ, ਕੋਈ ਕਿਸੇ ਕਬਰ ਉੱਤੇ ਜਾ ਕੇ ਬੈਠਾ, ਕੋਈ ਕਿਸੇ ਕਬਰ ਉੱਤੇ ਜਾ ਕੇ ਬੈਠਾ, ਤੋ ਭੀੜਾਂ ਦੀਆਂ ਭੀੜਾਂ ਕਬਰਾਂ ਦੇ ਆਲੇ ਦੁਆਲੇ ਜਮ੍ਹਾਂ ਹੋ ਗਈਆਂ। ਈਵਨ ਬੁਰਾ ਨਾ ਮਨਾਇਓ, ਸਾਡੇ ਬਹੁਤੇ ਕਬੱਡੀ ਖਿਡਾਰੀ ਜਿਹੜੇ ਨੇ ਉਹਨਾਂ ਦਾ ਮਰਕਜ਼, ਉਹਨਾਂ ਦੇ ਕੇਂਦਰ ਵੀ ਇਹ ਕਬਰਾਂ ਵਾਲੇ ਬਣ ਗਏ ਵੀ ਉਹ ਵੀ ਉੱਥੇ ਜਾ ਕੇ। ਹਾਲਾਂਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮੱਲ ਅਖਾੜੇ ਸ਼ੁਰੂ ਕਰਕੇ ਖਡੂਰ ਸਾਹਿਬ ਦੀ ਧਰਤੀ ਤੋਂ ਮੱਲ ਮੱਲ ਭਲਵਾਨ ਨੂੰ ਕਹਿੰਦੇ ਨੇ ਇਹ ਗੱਲਾਂ ਆਰੰਭ ਕੀਤੀਆਂ ਸਨ। ਭਾਈ ਜੇ ਤੁਸੀਂ ਸਿਜਦਾ ਕਰਨਾ ਹੈ ਆਪਣੇ ਜੀਵਨ ਵਿੱਚ, ਕਿਸੇ ਮੁਸਲਮਾਨ ਨੂੰ ਵੀ ਕਰਨਾ ਹੈ ਤੇ ਸ਼ੇਖ ਫਰੀਦ ਸਾਹਿਬ ਨੂੰ ਕਰ ਲਓ, ਤੁਹਾਡੇ ਉੱਤੇ ਕਿਸੇ ਨੂੰ ਕੋਈ ਰੰਜ ਨਹੀਂ ਹੋਵੇਗਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਤੁਸੀਂ ਜਿਨ੍ਹਾਂ ਦੇ ਪੈਰਾਂ ਵਿੱਚ ਜਾ ਕੇ ਡਿੱਗ ਰਹੇ ਹੋ ਉਹਨਾਂ ਦੀ ਸਮਾਜ ਨੂੰ ਨਾ ਕੋਈ ਅਧਿਆਤਮਿਕ ਦੇਣ ਹੈ, ਕੋਈ ਦੇਣ ਨਹੀਂ ਹੈ। ਪੁੱਛਾਂ ਵਾਲਿਆਂ ਕੋਲ ਬੈਠੇ ਨੇ, ਪੁੱਛਾਂ ਵਾਲਿਆਂ ਕੋਲ ਕੋਈ ਪਾਸਪੋਰਟਾਂ ਦੇ ਉੱਤੇ ਠੱਪੇ ਲਵਾ ਰਿਹਾ ਵੀ ਅਸੀਂ ਤੁਹਾਡਾ ਕੰਮ ਬਣਾ ਦਿਆਂਗੇ, ਕੋਈ ਕਹਿੰਦਾ ਜੀ ਬਾਬਾ ਜੀ ਨੇ ਸਾਈ ਜੀ ਨੇ ਸਾਡੇ ਪੁੱਤ ਨੂੰ ਉੱਥੇ ਕੈਨੇਡਾ ਵਿੱਚ PR ਦਵਾ ਦਿੱਤੀ, ਕੋਈ ਕਹਿੰਦਾ ਸਾਈ ਜੀ ਨੇ ਆਹ ਕੰਮ ਕਰ ਦਿੱਤਾ ਆਹ ਕੰਮ ਕਰ ਦਿੱਤਾ। ਭਾਈ ਤੁਸੀਂ ਕਿਹੜੇ ਕੰਮਾਂ ਵਿੱਚ ਉਲਝ ਗਏ? ਤੋ ਸ਼ੇਖ ਫਰੀਦ ਸਾਹਿਬ ਨੇ ਆਪਣੀ ਨਰੋਲ ਪੰਜਾਬੀ ਦੇ ਵਿੱਚ ਬੜੇ ਬਾ ਕਮਾਲ ਜਿਹੜੇ ਨੇ ਉਹ ਸਲੋਕ ਉਚਾਰਨ ਕੀਤੇ, ਸ਼ਬਦ ਉਚਾਰਨ ਕੀਤੇ, ਅਤੇ ਉਹਨਾਂ ਸਲੋਕਾਂ ਨੂੰ ਆਪਾਂ ਲੜੀਵਾਰ ਵਿਚਾਰ ਰਹੇ ਹਾਂ। ਸੋ ਅੱਜ ਵੀ ਜਿਹੜਾ ਸ਼ੇਖ ਫਰੀਦ ਸਾਹਿਬ ਨੇ ਸਲੋਕ ਉਚਾਰਨ ਕੀਤਾ ਹੈ, ਉਹਨਾਂ ਆਖਿਆ ਫਰੀਦਾ ਥੀਓ ਪਵਾਂ ਹੀ ਦੱਬ। ਪਵਾਈ ਕਿਹਨੂੰ ਕਹਿੰਦੇ ਨੇ? ਪਵਾਈ ਕਹਿੰਦੇ ਨੇ ਜੀ ਪਏ ਨੂੰ, ਠੇਠ ਪੰਜਾਬੀ ਦੇ ਸ਼ਬਦ ਹੈ। ਪਿਆ ਕਿਹਨੂੰ ਕਹਿੰਦੇ ਨੇ? ਰਸਤਾ ਜਿਹੜਾ ਹੁੰਦਾ ਨਾ ਖੇਤਾਂ ਵਾਲਾ, ਜਿਹੜਾ ਰਸਤਾ ਹੁੰਦਾ ਉਹਨੂੰ ਪਿਆ ਕਹਿ ਦਿੰਦੇ ਆਪਾਂ, ਕੱਚਾ ਰਾਹ ਜਿਹੜਾ ਹੈ ਉਹਨੂੰ ਪਿਆ ਕਹਿ ਦਿੰਦੇ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਪਏ ਦੇ ਉੱਤੇ ਦੱਬ ਉੱਗੀ ਹੁੰਦੀ। ਦੱਬ ਇੱਕ ਕਿਸਮ ਦਾ ਘਾਹ ਹੈ ਜਿਹੜਾ ਪਏ ਦੇ ਉੱਤੇ ਰਸਤੇ ਦੇ ਵਿੱਚ ਉੱਗਿਆ ਹੋਇਆ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਤੂੰ ਰੱਬ ਦੇ ਥਾਂ ਉਹਦੇ ਦਰ ਉੱਤੇ ਕੋਈ ਟਿਕਾਣਾ ਭਾਲਦਾ ਹੈ ਨਾ ਤੇ ਇੱਦਾਂ ਕਰ ਪਏ ਦੀ ਦੱਬ ਵਰਗਾ ਬਣ ਜਾ, ਜਿਵੇਂ ਰਸਤੇ ਦੇ ਉੱਤੇ ਘਾਹ ਉੱਗਿਆ ਹੁੰਦਾ, ਉਸ ਘਾਹ ਵਰਗਾ ਬਣ ਜਾ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਸਭ। ਹੇ ਫਰੀਦ, ਜੇ ਤੂੰ ਉਸ ਮਾਲਕ ਦੇ ਦਰ ਦੇ ਉੱਤੇ ਉਹਨੂੰ ਪਾਉਣਾ ਚਾਹੁੰਦਾ ਤੇ ਰਸਤੇ ਵਿੱਚ ਉੱਗੇ ਹੋਏ ਘਾਹ ਵਰਗਾ ਬਣ ਜਾ। ਹੁਣ ਘਾਹ ਦੇ ਉੱਤੇ ਲੋਕ ਪੈਰ ਰੱਖ ਕੇ ਘਾਹ ਨੂੰ ਕੀ ਕਰਦੇ ਨੇ? ਲਤਾੜਦੇ ਨੇ, ਪੈਰਾਂ ਦੇ ਹੇਠਾਂ ਆਉਂਦਾ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਇਸ ਤਰੀਕੇ ਨਾਲ ਹੁਣ ਲੋਕ ਉਸ ਬੂਟੇ ਨੂੰ ਤੋੜਦੇ ਵੀ ਨੇ, ਉਸ ਘਾਹ ਨੂੰ ਉਹ ਵੱਢਦੇ ਵੀ ਨੇ ਤੇ ਉਸ ਘਾਹ ਨੂੰ ਉਹ ਪੈਰਾਂ ਦੇ ਹੇਠ ਲਤਾੜਦੇ ਵੀ ਨੇ। ਜੇ ਤੂੰ ਉਸ ਮਾਲਕ ਦੇ ਦਰ ਉੱਤੇ ਪ੍ਰਵਾਨ ਹੋਣਾ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਉਸ ਘਾਹ ਵਰਗਾ ਕਰ ਲਾ ਜਿਹੜਾ ਲੋਕਾਂ ਦੇ ਪੈਰਾਂ ਹੇਠ ਹੈ, ਇੰਨੀ ਨਿਮਰਤਾ ਵਿੱਚ ਆ ਜਾ।
अपने सुभाव विच इन्नी निम्रता लिया। निम्रता बड़ा वड्डा गुण है। घरां दे घर टुटणों बच जांदे ने जे घर दे विच किसे जी अंदर की होवे, निम्रता होवे। ते जे जीवन विच कठोरता है वह घर भी नहीं बच सकता, वह समाज भी नहीं बच सकता। जिस समाज विच, जिस कम्यूनिटी विच निम्रता नहीं हैगी, ये गुण नहीं हैगा। पिछे कबीर साहब के सलोक विचारे से उन्होंने भी इहदा जिक्र किया। तीन चार सलोक उन्होंने कट्ठे सन कबीर साहब के। उन्होंने आख्या रब का सेवक किदां दा होना चाहिए। हुण आम तुसीं किसे वल वेंदे हो, आपां कहिंदे जी बंदा रब का की है, सेवक है, रब का प्यारा है। पर असीं किवें जाण सकदे हां? मैं तुहाडे बारे कह दिंदा, तुसीं मेरे बारे कह दो वी रब का प्यारा है, इदां नहीं पता लगता। एक मिनट विच, एक पल विच साडे कोई ऐसा क्राइटेरिया नहीं है वी तुसीं किसे नूं इदां जज कर सको वी इह रब का प्यारा है ते आह रब का दुश्मन है। ਕਿਹੜੀ ਐਸੀ ਕਸੌਟੀ ਹੈ? ਹੈਗੀ ਕੋਈ? ਕੋਈ ਨਹੀਂ। ਉਹ ਜਾਂ ਤਾਂ ਫਿਰ ਮੈਂ ਇਹ ਸਮਝਾਂ ਵੀ ਮੈਂ ਬਹੁਤ ਸਿਆਣਾ ਤਾਂ ਕਰਕੇ ਮੈਨੂੰ ਪਤਾ ਲੱਗ ਗਿਆ ਵੀ ਇਹ ਰੱਬ ਦਾ ਕੀ ਹੈ, ਪਿਆਰਾ ਹੈ। ਤਾਂ ਉਹ ਸੁਭਾਅ ਤੋਂ ਪਤਾ ਲੱਗਦਾ। ਕੁਝ ਗੁਣ ਹੁੰਦੇ ਨੇ ਜੇ ਤੇ ਉਹ ਕੁਆਲਿਟੀਆਂ ਜੀਵਨ ਵਿੱਚ ਹੈਗੀਆਂ ਨੇ, ਜ਼ਿੰਦਗੀ ਵਿੱਚ ਹੈਗੀਆਂ ਨੇ, ਫਿਰ ਤੇ ਤੁਸੀਂ ਕਹਿ ਸਕਦੇ ਹੋ ਵੀ ਯਾਰ ਬੰਦਾ ਵਾਕਈ ਉਹ ਰੱਬ ਦਾ ਰੂਪ ਹੈ, ਵੀ ਉਹਦੇ ਅੰਦਰ ਕੋਈ ਵਲ ਛਲ ਨਹੀਂ, ਕੋਈ ਫਰੇਬ ਨਹੀਂ, ਕਿਸੇ ਨਾਲ ਧੋਖਾ ਨਹੀਂ ਕਰਦਾ, ਕਿਸੇ ਨਾਲ ਬੇਈਮਾਨੀ ਨਹੀਂ ਕਰਦਾ, ਉਹਦੇ ਲਈ ਸਾਰੇ ਇੱਕੋ ਜਿਹੇ ਨੇ, ਹਨਾ। ਤੇ ਜੇ ਕਿਸੇ ਦੇ ਅੰਦਰ ਕੋਈ ਕੁਆਲਿਟੀ ਨਹੀਂ, ਤੁਸੀਂ ਕੇਵਲ ਬਾਹਰੀ ਲਿਬਾਸ ਵੇਖ ਕੇ ਕਹਿ ਦਿੱਤਾ ਵੀ ਬੰਦਾ ਬੜਾ ਰੱਬ ਦਾ ਪਿਆਰਾ ਏ, ਤੇ ਫਿਰ ਤੇ ਸ਼ੇਖ ਫਰੀਦ ਸਾਹਿਬ ਦੇ ਬਚਨ ਪੜ੍ਹ ਲਓ। ਉਹਨਾਂ ਕਿਹਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਇੱਦਾਂ ਨਹੀਂ ਗੱਲ ਬਣਨੀ। ਤੋ ਖੈਰ, ਨਿਮਰਤਾ ਦੀ ਗੱਲ ਕਬੀਰ ਸਾਹਿਬ ਨੇ ਕੀਤੀ ਤੇ ਉਹਨਾਂ ਆਖਿਆ ਕਬੀਰ ਰੋੜਾ ਹੋਏ ਰੋ ਬਾਟਕਾ। ਕਬੀਰ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਰਸਤੇ ਦਾ ਰੋੜਾ ਬਣ ਜਾ। ਹੁਣ ਰੋੜੇ ਦੇ ਉੱਤੋਂ ਦੀ ਲੋਕ ਪੈਰ ਰੱਖ ਕੇ ਲੰਘ ਜਾਂਦੇ ਨੇ। ਇੰਨੀ ਨਿਮਰਤਾ ਆਪਣੇ ਜੀਵਨ ਵਿੱਚ ਲਿਆ, ਇੰਨਾ ਝੁਕ ਜਾ। ਹੁਣ ਇੱਕ ਸੁਭਾਅ ਸਾਨੂੰ ਹੋਰ ਦਿੱਤਾ ਜਾਂਦਾ, ਕਹਿੰਦੇ ਝੁਕਣਾ ਨਹੀਂ ਚਾਹੀਦਾ ਬੰਦੇ ਨੂੰ, ਐਨ ਅੜ ਕੇ ਖਲੋ ਜਾਣਾ ਚਾਹੀਦਾ। ਵੇਖੋ ਇਹਨੂੰ, ਇਹ ਥੋੜ੍ਹੀ ਜਿਹੀ ਇੱਕ ਸੂਖਮ ਜਿਹੀ ਇੱਕ ਲਕੀਰ ਹੈ ਜਿਹਨੂੰ ਡਿਫਰੈਂਸ਼ੀਏਟ ਕਰਕੇ ਵੇਖਣ ਦੀ ਲੋੜ ਹੈ ਕਿ ਕਿੱਥੇ ਨਹੀਂ ਝੁਕਣਾ ਚਾਹੀਦਾ ਤੇ ਕਿੱਥੇ ਝੁਕ ਜਾਣਾ ਚਾਹੀਦਾ ਹੈ। ਹੁਣ ਘਰਾਂ ਪਰਿਵਾਰਾਂ ਵਿੱਚ ਬੰਦਾ ਆਖੇ ਜੀ ਨਹੀਂ ਝੁਕਣਾ ਤੇ ਚਾਹੀਦਾ ਹੀ ਨਹੀਂ ਬੰਦੇ ਨੂੰ ਕਿਸੇ ਅੱਗੇ। ਜਦੋਂ ਨਾ ਹਨੇਰ ਚੱਲਦੇ ਨੇ, ਕੋਈ ਝੱਖੜ ਚੱਲਦਾ ਹੋਵੇ ਤੇ ਜਿਹੜੇ ਰੁੱਖ ਹਨੇਰ ਦੇ ਅੱਗੇ ਅੜ ਜਾਂਦੇ ਨੇ ਨਾ, ਹਨੇਰ ਦੀ ਸਮਰੱਥਾ ਇੰਨੀ ਹੁੰਦੀ ਹੈ ਵੀ ਉਹ ਰੁੱਖ ਹਨੇਰ ਪੁੱਟ ਕੇ ਲੈ ਜਾਂਦਾ। ਤੇ ਉਸੇ ਹਨੇਰੀ ਦੇ ਵਿੱਚ ਨਿੱਕੇ ਨਿੱਕੇ ਘਾਹ ਦੇ ਕਿਣਕੇ, ਨਿੱਕੇ ਨਿੱਕੇ ਜਿਹੜੇ ਹੋਰ ਰੁੱਖ ਨੇ ਜਿਨ੍ਹਾਂ ਦੀਆਂ ਟਾਹਣੀਆਂ ਪਤਲੀਆਂ ਨੇ, ਜਦੋਂ ਤੇਜ਼ ਝੱਖੜ ਵਗਿਆ ਉਹ ਇੱਦਾਂ ਬੈਂਡ ਹੋ ਗਏ, ਝੁੱਕ ਗਏ, ਹਨੇਰ ਆਪਣੇ ਵੇਗ ਵਿੱਚ ਵਗ ਕੇ ਖਤਮ ਹੋ ਗਿਆ, ਉਹ ਫਿਰ ਖੜੇ ਹੋ ਗਏ। ਹੁਣ ਇੱਕ ਉਹ ਸੀ ਜਿਹੜਾ ਹਨੇਰ ਦੇ ਅੱਗੇ ਅੜ ਗਿਆ, ਉਹ ਟੁੱਟ ਗਿਆ। ਹੁਣ ਇੱਕ ਹੈ ਜਿਹਨੂੰ ਆਪਾਂ ਆਕੜ ਕਹਿੰਦੇ ਹਾਂ। ਦੋ ਚੀਜ਼ਾਂ ਨੇ, ਇੱਕ ਹੈ ਫੋਕੀ ਆਕੜ, ਇੱਕ ਹੈ ਸਵੈਮਾਣ। ਸਮਝੇ ਬੇਨਤੀ ਨੂੰ? ਇਹਨਾਂ ਦੋਵਾਂ ਚੀਜ਼ਾਂ ਵਿੱਚ ਫਰਕ ਹੈ। ਅਸੀਂ ਪਤਾ ਕਈ ਵਾਰ ਕਿਉਂ ਨਹੀਂ ਝੁਕਦੇ? ਸਾਡੀ ਈਗੋ ਸਾਨੂੰ ਝੁਕਣ ਨਹੀਂ ਦਿੰਦੀ ਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਂ ਥੋੜਾ ਕਿਸੇ ਦੇ ਅੱਗੇ ਝੁਕਦਾ। ਭਾਈ ਇਹ ਤੂੰ ਵੇਖ ਵੀ ਤੂੰ ਬੇਸ਼ੱਕ ਨਹੀਂ ਝੁਕਦਾ, ਪਰ ਇਹ ਜਿਹੜੀ ਤੇਰੀ ਬਿਰਤੀ ਹੈ ਇਹ ਕਿਤੇ ਹੰਕਾਰ ਵਿੱਚੋਂ ਪੈਦਾ ਤਾਂ ਨਹੀਂ ਹੋਈ? ਤੇਰੀ ਈਗੋ ਵਿੱਚੋਂ ਤਾਂ ਨਹੀਂ ਨਿਕਲੀ? ਤੇ ਜੇ ਈਗੋ ਵਿੱਚੋਂ ਨਹੀਂ ਨਿਕਲੀ ਫਿਰ ਗੱਲ ਵੱਖਰੀ ਹੈ। ਅਦਰਵਾਈਜ਼ ਬਹੁਤੀ ਵਾਰ ਅਸੀਂ ਉਹ ਮੂਰਖਤਾ ਕਰਦੇ ਹਾਂ ਜਿਹੜੀ ਇੱਕ ਰੁੱਖ ਕਰ ਜਾਂਦਾ ਹਨੇਰ ਦੇ ਅੱਗੇ ਆਕੜ ਕੇ, ਟੁੱਟ ਜਾਂਦਾ, ਤਬਾਹ ਹੋ ਜਾਂਦਾ, ਖੀਣ ਹੋ ਜਾਂਦਾ। ਤੋ ਸਤਿਗੁਰੂ ਦੀ ਬਾਣੀ ਪੜ੍ਹੋ। ਮਹਾਰਾਜ ਨੇ ਆਖਿਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਗੁਰਦੇਵ ਦੀ ਬਾਣੀ ਨੇ ਝੁਕਣ ਦੀ ਗੱਲ ਕੀਤੀ ਹੈ। ਉਹਨਾਂ ਆਖਿਆ ਬੰਦੇ ਨੂੰ ਝੁਕ ਜਾਣਾ ਚਾਹੀਦਾ, ਈਗੋ ਵਿੱਚੋਂ ਹੰਕਾਰ ਵਿੱਚੋਂ ਨਿਕਲਣਾ ਜਾਣਾ ਚਾਹੀਦਾ, ਆਕੜ ਦਾ ਤਿਆਗ ਕਰ ਦੇਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈ। ਤੋ ਬਾਬਾ ਕਬੀਰ ਸਾਹਿਬ ਨੇ ਉਦਾਹਰਨਾਂ ਬੜੀਆਂ ਪਿਆਰੀਆਂ ਵਰਤੀਆਂ। ਉਹਨਾਂ ਆਖਿਆ ਕਬੀਰ ਰੋੜਾ ਹੋਏ ਰੋ ਬਾਟਕਾ, ਆਖਿਆ ਰਾਹ ਦਾ ਰੋੜਾ ਬਣ ਜਾ, ਬਾਟ ਦਾ ਰਸਤੇ ਦਾ। ਤਜ ਮਨ ਕਾ ਅਭਿਮਾਨ, ਆਪਣੇ ਮਨ ਦੇ ਹੰਕਾਰ ਨੂੰ ਦੂਰ ਕਰਦੇ, ਹੰਕਾਰ ਨੂੰ ਕੱਢਦੇ ਜੀਵਨ ਵਿੱਚੋਂ, ਹਉਮੈ ਨੂੰ ਕੱਢਦੇ।
ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਜੇ ਕੋਈ ਏਦਾਂ ਦਾ ਦਾਸ ਹੋਵੇ ਤਾਂ ਉਹਨੂੰ ਰੱਬ ਮਿਲ ਜਾਂਦਾ। ਅੱਛਾ ਫਿਰ ਕਬੀਰ ਸਾਹਿਬ ਆਪਣੇ ਉੱਤੇ ਹੀ ਸਵਾਲ ਇੱਕ ਹੋਰ ਕਰ ਲੈਂਦੇ ਨੇ। ਉਹ ਕਹਿੰਦੇ ਨਹੀਂ ਅਜੇ ਵੀ ਗੱਲ ਬਣੀ ਨਹੀਂ, ਕਿਉਂਕਿ ਜੇ ਬੰਦਾ ਰੋੜਾ ਵੀ ਬਣ ਜਾਵੇ ਤੇ ਕਈ ਵਾਰ ਕਿਸੇ ਦੇ ਪੈਰਾਂ ਵਿੱਚ ਚੁੱਭਦਾ ਰਹਿੰਦਾ। ਹੁਣ ਕਈਆਂ ਚ ਨਿਮਰਤਾ ਬੜੀ ਹੁੰਦੀ ਹੈ, ਪਰ ਹੁੰਦੀ ਕਿਹੜੀ ਹੈ? ਚੋਭ ਵਾਲੀ। ਸਮਝਣਾ ਬੇਨਤੀ ਨੂੰ, ਨਿਮਰਤਾ ਹੈਗੀ ਹੈ ਪਰ ਕਿੱਦਾਂ? ਕਿਸੇ ਨੂੰ ਚੁੱਭਣ ਵਾਲੀ ਨਿਮਰਤਾ। ਹੁਣ ਕਈ ਬੰਦੇ ਹੁੰਦੇ ਨੇ, ਉਹਨਾਂ ਨੇ ਆਖਣਾ ਜੀ ਵੇਖੋ ਜੀ ਅਸੀਂ ਤੇ ਦਾਸ ਹਾਂ ਜੀ, ਤੁਹਾਡੇ ਪੈਰਾਂ ਦੀ ਖਾਕ ਹਾਂ। ਹੁਣ ਸ਼ਬਦ ਉਹਨਾਂ ਨੇ ਇੱਦਾਂ ਦੇ ਬੋਲ ਦੇਣੇ ਨੇ ਵੀ ਜਿਹੜੇ ਅਗਲੇ ਨੂੰ ਚੁੱਭ ਵੀ ਜਾਣੇ, ਨਾਲ ਚੁੱਭਾਂ ਵੀ ਮਾਰੀ ਜਾਣੀਆਂ ਤੇ ਨਾਲ ਕਹਿਣਾ ਵੀ ਅਸੀਂ ਕੀ ਹਾਂ, ਦਾਸ ਹਾਂ ਜੀ। ਜਿਵੇਂ ਰੋੜਾ ਪੈਰ ਵਿੱਚ ਡਿੱਗਾ ਹੋਇਆ, ਬੇਸ਼ੱਕ ਉਹ ਪੈਰ ਦੇ ਥੱਲੇ ਆ ਰਿਹਾ ਪਰ ਪੈਰ ਨੂੰ ਨਾਲ ਨਾਲ ਕੀ ਮਾਰ ਰਿਹਾ? ਚੋਭ ਵੀ ਮਾਰ ਰਿਹਾ। ਆਖਿਆ ਇਹ ਵੀ ਨਿਮਰਤਾ ਗਲਤ ਹੁੰਦੀ ਹੈ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਗਲਤ ਐਲੀਮੈਂਟ ਹੈ। ਕਬੀਰ ਸਾਹਿਬ ਫਿਰ ਕੀ ਕਰੀਏ? ਉਹ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੋਏ ਜਿਉਂ ਤਰਨੀ ਮੈਂ ਖੇ। ਕਹਿੰਦੇ ਰੋੜਾ ਨਾ ਬਣ, ਜੇ ਤੂੰ ਰੱਬ ਦਾ ਦਾਸ ਹੈ ਤੇ ਮਿੱਟੀ ਬਣ ਜਾ, ਬਿਲਕੁਲ ਹੀ ਧੂੜ ਹੀ ਹੋ ਜਾ। ਅੱਛਾ ਕਬੀਰ ਸਾਹਿਬ ਨੂੰ ਫਿਰ ਨਹੀਂ ਤਸੱਲੀ ਮਿਲੀ, ਉਹਨਾਂ ਅਗਲੇ ਸਲੋਕ ਵਿੱਚ ਇੱਕ ਹੋਰ ਸਵਾਲ ਖੜਾ ਕਰ ਲਿਆ। ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ। ਹੁਣ ਖੇ ਵੀ ਕਈ ਵਾਰ ਨਾ ਵੈਸੇ ਤੇ ਲਿਟੀ ਹੁੰਦੀ ਆ ਥੱਲੇ, ਪਰ ਕਈ ਵਾਰ ਉੱਡ ਕੇ ਸਿਰ ਚ ਵੀ ਪੈ ਜਾਂਦੀ, ਉਹ ਚ ਵੀ ਇੱਕ ਔਗਣ ਹੈ। ਹੁਣ ਕਈ ਬੰਦੇ ਤੁਸੀਂ ਵੇਖੋ ਵੀ ਜ਼ਿੰਦਗੀ ਵਿੱਚ ਵਿਹਾਰ ਐਟੀਟਿਊਡ ਉਹਨਾਂ ਦਾ ਖੇ ਵਾਲਾ ਹੀ ਹੁੰਦਾ ਵੀ ਕੱਖ ਨਹੀਂ ਜੀ, ਬੜੀ ਨਿਮਰਤਾ ਹੈ, ਪਰ ਜਦੋਂ ਉੱਡਣ ਲੱਗਣ ਤੇ ਉਹ ਖੇ ਲੋਕਾਂ ਦੇ ਸਿਰ ਦੇ ਵਿੱਚ ਵੀ ਪੈ ਜਾਂਦੀ, ਫਿਰ ਐਲੀਮੈਂਟ ਕੋਈ ਨਾ ਕੋਈ ਵਿੱਚ ਗਲਤ ਰਹਿ ਗਿਆ। ਤੋ ਕਬੀਰ ਸਾਹਿਬ ਨੇ ਅਗਲੇ ਬਚਨ ਵਿੱਚ ਆਖਿਆ ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਰੱਬ ਦਾ ਸੇਵਕ ਪਤਾ ਕਿਵੇਂ ਹੋਣਾ ਚਾਹੀਦਾ? ਪਾਣੀ ਵਰਗਾ ਹੋਣਾ ਚਾਹੀਦਾ ਜਿਹੜਾ ਹਰ ਇੱਕ ਭਾਂਡੇ ਚ ਆ ਜਾਂਦਾ। ਪਾਣੀ ਨੂੰ ਗਲਾਸ ਚ ਪਾ ਲਓ, ਉਹਨੇ ਉਦਾਂ ਦੀ ਸ਼ੇਪ ਧਾਰਨ ਕਰ ਲੈਣੀ। ਉਹਨੂੰ ਕੌਲੇ ਚ ਪਾ ਲਓ, ਉਹਨੇ ਉਦਾਂ ਦਾ ਬਣ ਜਾਣਾ। ਆਖਿਆ ਇੱਦਾਂ ਦਾ ਬਣ ਜਾ ਵੀ ਸਮਾਜ ਆ ਕਿਸੇ ਤਰੀਕੇ ਨਾਲ ਕਿਸੇ ਦੇ ਅੰਦਰ। ਹੁਣ ਕਬੀਰ ਸਾਹਿਬ ਨੇ ਅਖੀਰਲਾ ਸਲੋਕ ਫਿਰ ਇੱਥੇ ਸਵਾਲ ਚੁੱਕ ਕੇ ਕੀਤਾ, ਪਤਾ ਕੀ ਆਖਿਆ ਉਹਨਾਂ? ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਆਖਿਆ ਪਾਣੀ ਵੀ ਇੱਦਾਂ ਦਾ ਹੁੰਦਾ, ਕਦੀ ਤੱਤਾ ਤੇ ਕਦੀ ਠੰਡਾ, ਕਦੀ ਤੱਤਾ ਤੇ ਕਦੀ ਠੰਡਾ, ਉਹਦੇ ਵਿੱਚ ਵੀ ਇੱਕ ਐਬ ਹੈ। ਬਾਬਾ ਕਬੀਰ ਸਾਹਿਬ ਜੀ ਹੁਣ ਗੱਲ ਨਿਬੇੜੋ ਵੀ ਰੱਬ ਦਾ ਸੇਵਕ ਫਿਰ ਹੋਣਾ ਕਿੱਦਾਂ ਦਾ ਚਾਹੀਦਾ ਏ? ਤੁਸੀਂ ਰੋੜੇ ਦੀ ਗੱਲ ਕੀਤੀ, ਮਿੱਟੀ ਦੀ ਗੱਲ ਕੀਤੀ, ਤੁਸੀਂ ਪਾਣੀ ਦੀ ਗੱਲ ਕੀਤੀ, ਫਿਰ ਰੱਬ ਦਾ ਸੇਵਕ ਹੋਣਾ ਕਿੱਦਾਂ ਦਾ ਚਾਹੀਦਾ? ਤੋ ਜਵਾਬ ਕਬੀਰ ਸਾਹਿਬ ਨੇ ਬੜਾ ਪਿਆਰਾ ਦਿੱਤਾ, ਕਹਿਣ ਲੱਗੇ ਰੱਬ ਦਾ ਸੇਵਕ ਪਤਾ ਕਿੱਦਾਂ ਦਾ ਹੋਣਾ ਚਾਹੀਦਾ? ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਜੋ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਆਖਿਰ ਰੱਬ ਦਾ ਸੇਵਕ ਰੱਬ ਵਰਗਾ ਹੀ ਹੋਣਾ ਚਾਹੀਦਾ। ਜਿਹੜਾ ਰੱਬ ਦਾ ਸੇਵਕ ਹੈ ਉਹ ਕਿੱਦਾਂ ਦਾ ਹੋਣਾ? ਗੁਰੂ ਦਾ ਸੇਵਕ ਕਿਹਦੇ ਵਰਗਾ ਹੋਣਾ ਚਾਹੀਦਾ? ਆਪਣੇ ਗੁਰੂ ਵਰਗਾ। ਇੱਕ ਇੰਚ ਵੀ ਇੱਧਰ ਜਾਂ ਉੱਧਰ, ਕੋਈ ਐਕਸਕਿਊਜ਼ ਨਹੀਂ। ਗੁਰੂ ਦਾ ਸੇਵਕ ਨਰੋਲ ਆਪਣੇ ਗੁਰੂ ਵਰਗਾ, ਉਹਦਾ ਯਤਨ ਹੀ ਇਹ ਹੋਣਾ ਚਾਹੀਦਾ ਹੈ ਵੀ ਮੈਂ ਤੇ ਆਪਣੇ ਗੁਰੂ ਵਰਗਾ ਹੀ ਹੋਣਾ, ਜਿੱਦਾਂ ਦਾ ਮੇਰਾ ਗੁਰੂ ਸੀ, ਜਿੱਦਾਂ ਦੀ ਮੇਰੇ ਗੁਰੂ ਦੀ ਵਿਚਾਰ ਹੈ, ਉਸ ਵਿਚਾਰ ਨੂੰ ਮੈਂ ਆਪਣੇ ਜੀਵਨ ਵਿੱਚ ਧਾਰਨ ਕਰਨਾ। ਕਈ ਬੰਦਿਆਂ ਬਾਰੇ ਆਪਾਂ ਕਹਿੰਦੇ ਨੇ ਬੰਦਾ ਵੈਸੇ ਠੀਕ ਹੈ, ਇਹਨੂੰ ਕ੍ਰੋਧ ਆਉਂਦਾ ਪਰ ਹੈ ਬੰਦਾ ਤੇ ਰੱਬ ਦਾ ਰੂਪ ਹੀ ਹੈ। ਨਹੀਂ ਕੀ ਹੋਇਆ, ਚਾਰ ਗਾਲਾਂ ਕੱਢ ਲੈਂਦਾ, ਹੈ ਤੇ ਰੱਬ ਦਾ ਰੂਪ ਹੀ ਹੈ, ਕਮਾਲ ਹੈ। ਕੀ ਹੋਇਆ ਜੀ ਇਹਦੇ ਜੀਵਨ ਵਿੱਚ ਆ ਐਬ ਹੈਗਾ ਤੇ ਬੰਦਾ ਰੱਬ ਵਰਗਾ ਹੀ ਹੈ? ਨਹੀਂ ਨਹੀਂ ਨਹੀਂ, ਇੱਥੇ ਕੋਈ ਐਕਸਕਿਊਜ਼ ਨਹੀਂ ਹੈਗਾ, ਕੋਈ ਐਕਸਕਿਊਜ਼ ਨਹੀਂ। ਵੀ ਜਿਹੜਾ ਮਹਾਰਾਜ ਦੀ ਬਾਣੀ ਦੇ ਬਚਨ ਪੜੋ, ਗੁਰ ਕੈ ਗਰੇ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ,
ਜਿਹੜਾ ਗੁਰੂ ਦੇ ਦਰ ਉੱਤੇ ਰਹਿੰਦਾ ਉਹ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਕਮਾਉਂਦਾ। ਉਹਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਨਹੀਂ ਵੈਸੇ ਤੇ ਬੰਦਾ ਗੁਰੂ ਵਰਗਾ ਹੀ ਹੈ ਪਰ ਆਹ ਉਹਦੇ ਜੀਵਨ 'ਚ ਐਬ ਵੀ ਹੈਗੇ ਨੇ। ਨਹੀਂ, ਉਹਦੇ ਜੀਵਨ ਵਿੱਚ ਐਬ ਹੈ ਹੀ ਕੋਈ ਨਹੀਂ। ਉੱਥੇ ਕੋਈ ਐਕਸਕਿਊਜ਼ ਨਹੀਂ ਉਸ ਸੇਵਕ ਦੇ। ਮਹਾਰਾਜ ਨੇ ਬਾਣੀ 'ਚ ਕਿਹਾ, ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਜਿਵੇਂ ਹਾਥੀ ਦਾ ਸਿਰ ਮਹਾਵਤ ਦੇ ਕੁੰਡੇ ਦੇ ਅੱਗੇ ਹੈ ਨਾ, ਵੀ ਮਹਾਵਤ ਨੇ ਕੁੰਡਾ ਮਾਰਿਆ ਹਾਥੀ ਬਹਿ ਗਿਆ, ਮਹਾਵਤ ਨੇ ਕੁੰਡਾ ਮਾਰਿਆ ਹਾਥੀ ਉੱਠ ਪਿਆ, ਮਹਾਵਤ ਕੁੰਡਾ ਮਾਰਦਾ ਉਹ ਚੱਲ ਪੈਂਦਾ। ਕਹਿੰਦੇ ਰੱਬ ਦਾ ਸੇਵਕ ਇੱਦਾਂ ਦਾ ਹੁੰਦਾ, ਉਹਨੇ ਹਾਥੀ ਵਾਂਗੂ ਆਪਣਾ ਸਿਰ ਗੁਰੂ ਦੇ ਸ਼ਬਦ ਥੱਲੇ ਦਿੱਤਾ ਹੋਇਆ, ਉਹਦੀ ਡਾਇਰੈਕਸ਼ਨ ਨੂੰ ਫੋਲੋ ਕਰਦਾ। ਤੋ ਬਾਬਾ ਕਬੀਰ ਸਾਹਿਬ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਜੇ ਤੂੰ ਸਾਈ ਨੂੰ ਪਾਉਣਾ ਚਾਹੁੰਦਾ ਤੇ ਨਿਮਰਤਾ ਵਿੱਚ ਆ ਜਾ। ਅੱਛਾ, ਨਿਮਰਤਾ ਬੜਾ ਵੱਡਾ ਗੁਣ ਹੈ। ਸਤਿਗੁਰ ਦੀ ਬਾਣੀ ਪੜੋ ਆਸਾ ਕੀ ਵਾਰ। ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਬਚਨ ਰੱਖਦੇ ਨੇ, ਉਹਨਾਂ ਨੇ ਕਿਹਾ ਭਾਈ ਜਿਵੇਂ ਨਾ ਤੱਕੜੀ ਹੋਵੇ, ਤੱਕੜੀ ਤੋਲ ਕਰਨ ਵਾਲੀ ਤੱਕੜੀ। ਅੱਜ ਤੇ ਹੁਣ ਚਲੋ ਕੰਡੇ ਹੋਰ ਹਿਸਾਬ ਦੇ ਆ ਗਏ, ਪਹਿਲਾਂ ਆਪਾਂ ਨੂੰ ਪਤਾ ਵੀ ਤੱਕੜੀ ਦੇ ਦੋ ਛਾਬੇ ਹੁੰਦੇ ਸੀ, ਇੱਕ ਇੱਧਰ ਇੱਕ ਇੱਧਰ, ਤੇ ਉਹਨਾਂ ਵਿੱਚ ਚੀਜ਼ਾਂ ਨੂੰ ਤੋਲਿਆ ਜਾਂਦਾ ਹੁੰਦਾ ਸੀ। ਇੱਕ ਪਾਸੇ ਤੁਸੀਂ ਕਿਲੋ ਵੇਟ ਰੱਖ ਦਿੱਤਾ, ਵੱਟਾ ਰੱਖ ਦਿੱਤਾ, ਦੂਜੇ ਪਾਸੇ ਕਿਲੋ ਜਿਹੜਾ ਹੈ ਉਹ ਕੋਈ ਸੋਨਾ ਪਾ ਦਿੱਤਾ ਜਾਂ ਕਪਾਹ ਪਾ ਦਿੱਤੀ, ਕੋਈ ਵੀ ਜਿਵੇਂ ਸੁਨਿਆਰ ਵੀ ਜੋਖਦਾ ਹੈ ਉਹ ਵੀ ਇੱਕ ਬੰਨੇ ਵੇਟ ਰੱਖਦਾ, ਤੇ ਜਿਹੜਾ ਤੱਕੜੀ ਦਾ ਬੰਨਾ ਝੁਕ ਜਾਂਦਾ ਉਹਦਾ ਮੁੱਲ ਵੱਧ ਜਾਂਦਾ। ਜਿਹੜਾ ਤੱਕੜੀ ਦਾ ਬੰਨਾ ਝੁਕ ਗਿਆ ਉਹਦਾ ਮੁੱਲ ਵੱਧ ਗਿਆ। ਬਾਬੇ ਨੇ ਆਖਿਆ ਜੇ ਝੁਕਣਾ ਸਿੱਖੇਗਾ ਤੇ ਤੇਰਾ ਮੁੱਲ ਵੱਜੂਗਾ, ਜੇ ਝੁਕੇਗਾ ਨਾ। ਅੱਛਾ, ਕੋਈ ਵੀ ਪ੍ਰਾਪਤੀ ਝੁਕਣ ਤੋਂ ਬਿਨਾਂ ਨਹੀਂ ਹੋ ਸਕਦੀ। ਤੁਸੀਂ ਕੁਝ ਸਿੱਖਣਾ ਹੈ, ਜੇ ਤੁਹਾਡੇ ਜੀਵਨ ਸੁਭਾਅ ਵਿੱਚ ਨਿਮਰਤਾ ਨਹੀਂ ਹੈਗੀ ਤੁਸੀਂ ਸਿੱਖ ਹੀ ਨਹੀਂ ਸਕਦੇ। ਜੇ ਤੁਹਾਡਾ ਐਟੀਟਿਊਡ, ਜੇ ਤੁਹਾਡਾ ਬਿਹੇਵੀਅਰ ਹੰਕਾਰੀ ਹੈ ਤੁਸੀਂ ਕਦੀ ਕੁਝ ਨਹੀਂ ਸਿੱਖ ਸਕਦੇ। ਸਤਿਗੁਰੂ ਨੇ ਬਾਣੀ 'ਚ ਆਖਿਆ ਧਰਤ ਰਾਜੂ ਤੁਲੀਐ ਨਿਵੈ ਸੋ ਗੌਰਾ ਹੋਏ। ਆਖਿਆ ਤੱਕੜੀ ਵਿੱਚ ਤਰਾਜੂ ਵਿੱਚ ਚੀਜ਼ ਨੂੰ ਧਰ ਕੇ ਤੋਲ ਕੇ ਵੇਖੋ, ਜਿਹੜਾ ਪਾਸਾ ਝੁਕ ਜਾਂਦਾ ਉਹਦਾ ਮੁੱਲ ਵੱਧ ਪੈ ਜਾਂਦਾ। ਹੇ ਬੰਦਿਆ, ਤੂੰ ਵੀ ਆਪਣੇ ਜੀਵਨ ਦੇ ਵਿੱਚ ਜੇ ਇਹ ਝੁਕਣ ਵਾਲਾ ਸੁਭਾਅ ਲੈ ਆਵੇਗਾ ਤੂੰ ਸੁਖੀ ਹੋ ਜਾਵੇਗਾ। ਅੱਛਾ, ਇੱਕ ਬੇਨਤੀ ਹੋਰ ਕਰਾਂ, ਡਿੱਗਣ ਦਾ ਖਤਰਾ ਕਿਹਨੂੰ ਹੁੰਦਾ? ਕੋਈ ਬੰਦਾ ਡਿੱਗਣ ਦਾ ਖਤਰਾ ਕਿਹਨੂੰ ਹੋਵੇਗਾ? ਜਿਹੜਾ ਉਚਾਈ ਤੇ ਬੈਠਾ ਉਹਨੂੰ ਹਮੇਸ਼ਾ ਕਿਹੜਾ ਖਤਰਾ ਭਾਸਦਾ ਰਹੇਗਾ ਵੀ ਮੈਂ ਕਿਤੇ ਡਿੱਗ ਨਾ ਪਵਾਂ। ਅੱਛਾ, ਜਿਹੜਾ ਰੜੇ ਮੈਦਾਨ ਬੈਠਾ ਹੋਵੇ ਸਾਧ ਸੰਗਤ, ਉਹਨੂੰ ਕਦੀ ਡਿੱਗਣ ਦਾ ਖਤਰਾ ਹੁੰਦਾ? ਜਿਹੜਾ ਬੈਠਾ ਹੀ ਭੁੰਜੇ ਚੌਂਕੜੀ ਮਾਰ ਕੇ ਆਇਆ ਉਹ ਕਿੱਥੇ ਡਿੱਗ ਪਵੇਗਾ? ਉਹ ਨਹੀਂ ਡਿੱਗ ਸਕਦਾ। ਇੱਦਾਂ ਹੀ ਜਦੋਂ ਸਾਡੀ ਮੈਂਟੈਲਿਟੀ, ਜਦੋਂ ਸਾਡੀ ਸੁਰਤ ਜਿਹੜੀ ਹੈ ਉਹ ਆਪਣੇ ਆਪ ਨੂੰ ਵੱਡਾ ਸਮਝਦੀ ਆ ਨਾ, ਹਮੇਸ਼ਾ ਹੀ ਡਿੱਗਣ ਦਾ ਖਤਰਾ ਬਣਿਆ ਰਹਿੰਦਾ। ਜਦੋਂ ਤੁਸੀਂ ਆਪਣੇ ਆਪ ਨੂੰ ਆਪਸ ਕਹੋ ਕਰ ਕਸ਼ ਨਾ ਜਨਾਵੈ, ਜਦੋਂ ਤੁਸੀਂ ਇਹ ਜਾਣਦੇ ਹੀ ਨਹੀਂ ਵੀ ਮੈਂ ਕੋਈ ਵੱਡਾ ਹਾਂ ਤੇ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਸੁੱਟ ਨਹੀਂ ਸਕਦੀ। ਫਿਰ ਸਮਝ ਲਓ ਬੇਨਤੀ। ਹੁਣ ਤੁਸੀਂ ਸਮਝ ਲਿਆ ਵੀ ਮੈਂ ਵੱਡਾ, ਵੀ ਮੈਨੂੰ ਕੋਈ ਨਮਸਕਾਰ ਕਰੇ, ਮੈਨੂੰ ਕੋਈ ਸਲੂਟ ਮਾਰੇ, ਮੈਨੂੰ ਕੋਈ ਪੁੱਛੇ ਇੱਦਾਂ ਪੁੱਛੇ, ਤੁਸੀਂ ਆਪਣੇ ਆਪ ਨੂੰ ਵੱਡਾ ਸਮਝਿਆ ਸੀ, ਅਗਲੇ ਨੇ ਨਹੀਂ ਪੁੱਛਿਆ ਤੇ ਤੁਸੀਂ ਡਿੱਗ ਪਏ। ਸਮਝੇ ਬੇਨਤੀ ਨੂੰ? ਅਗਲੇ ਨੇ ਨਹੀਂ ਪੁੱਛਿਆ, ਤੁਹਾਨੂੰ ਭਾਅ ਨਹੀਂ ਦਿੱਤਾ ਤੇ ਤੁਹਾਡੇ ਅੰਦਰ ਦੇ ਉਹ ਜਿਹੜਾ ਕੰਪਲੈਕਸ ਸੀ ਉਹਨੇ ਤੁਹਾਨੂੰ ਸੁੱਟਤਾ ਵੀ ਉਹ ਤੇਰੀ ਕਾਹਦੀ ਬੁੱਕਤ ਹੈ, ਤੈਨੂੰ ਤੇ ਫਲਾਣੇ ਬੰਦੇ ਨੇ ਪੁੱਛਿਆ ਹੀ ਕੋਈ ਨਹੀਂ। ਤੇ ਇੱਕ ਪਾਸੇ ਇੱਕ ਮੈਂਟੈਲਿਟੀ ਇੱਕ ਸੁਰਤ ਵਿੱਚ ਇਹ ਹੋਵੇ ਵੀ ਨਹੀਂ ਭਾਈ ਕੋਈ ਪੁੱਛੇ ਨਾ ਪੁੱਛੇ ਆਪਾਂ ਜਿੱਥੇ ਹੈਗੇ ਹਾਂ, ਕੋਈ ਪੁੱਛ ਲਵੇ ਤਾਂ ਵੀ ਵਾਹ ਭਲਾ, ਨਾ ਪੁੱਛੇ ਤੇ ਤਾਂ ਵੀ ਵਾਹ ਭਲਾ। ਤੁਸੀਂ ਰਿਸ਼ਤੇਦਾਰਾਂ ਭੈਣ ਭਰਾਵਾਂ 'ਚ ਵੇਖੋ ਜੇ ਆਮ ਇੱਦਾਂ ਹੁੰਦਾ ਵੀ ਸਹੁਰਿਆਂ ਨੇ ਕੋਈ ਕੰਮ ਕਰਨਾ ਸੀ ਉਹਨਾਂ ਤੁਹਾਨੂੰ ਪੁੱਛਿਆ ਹੀ ਨਹੀਂ। ਕਈ ਨਾ ਘਰਾਂ 'ਚ ਇਹਨਾਂ ਚੀਜ਼ਾਂ ਦੇ ਵੀ ਕਲੇਸ਼ ਹੋ ਜਾਂਦੇ, ਸਹੁਰਿਆਂ ਨੇ ਕੋਈ ਕੰਮ ਕਰਨਾ ਸੀ ਉਹਨਾਂ ਪੁੱਛਿਆ ਹੀ ਨਹੀਂ, ਤੇ ਮੈਂ ਇਹ ਸੋਚਿਆ ਵੀ ਮੈਂ ਜਵਾਈ ਹਾਂ ਵੀ ਮੈਨੂੰ ਨਹੀਂ ਪੁੱਛਿਆ। ਹੁਣ ਮੈਂ ਆਪਣੇ ਆਪ ਨੂੰ ਕੀ ਕਿਹਾ ਵੀ ਮੈਂ ਮੇਰੀ ਸੋਚ ਨੇ ਕੀ ਕਿਹਾ ਵੀ ਮੈਂ ਵੱਡਾ ਹੋਣਾ। ਅੱਛਾ, ਜੇ ਤੁਹਾਨੂੰ ਹੈ ਹੀ ਨਹੀਂ ਵੀ ਠੀਕ ਹੈ, ਜੇ ਉਹਨਾਂ ਲੋੜ ਹੈ ਪੁੱਛ ਲੈਣਗੇ, ਨਹੀਂ ਤੇ ਅਸੀਂ ਠੀਕ ਹੈ ਜਿੱਥੇ ਹੈਗੇ ਹਾਂ। ਤੋ ਡਿੱਗਣ ਦਾ ਖਤਰਾ ਹਮੇਸ਼ਾ ਉਹਨੂੰ ਹੈ ਜਿਹੜਾ ਆਪਣੇ ਆਪ ਨੂੰ ਸੁਪੀਰੀਅਰ ਮੰਨੇਗਾ। ਜਿੰਨੇ ਆਪਣੇ ਆਪ ਨੂੰ ਸੁਪੀਰੀਅਰ ਹੀ ਨਹੀਂ ਮੰਨਿਆ ਉਹਨੂੰ ਕਦੀ ਵੀ ਡਿੱਗਣ ਦਾ ਖਦਸ਼ਾ ਖਤਰਾ ਨਹੀਂ ਰਹਿੰਦਾ। ਤੇ ਬਾਬਾ ਜੀ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਇਹ ਗੱਲ ਆਖੀ ਵੀ ਜਿਹੜਾ ਨੀਚ ਹੈ ਨਾ, ਜਿਹੜਾ ਨੀਵਾਂ ਹੈ, ਜਿਹੜਾ ਨਿਮਰਤਾ ਵਿੱਚ ਹੈ, ਨਾਨਕ ਹਮੇਸ਼ਾ ਉਹਦੇ ਨਾਲ ਖਲੋਤਾ। ਜਿਹੜਾ ਆਪਣੇ ਆਪ ਨੂੰ ਵੱਡਾ ਸਮਝ ਕੇ ਬੈਠਾ ਹੋਇਆ ਮੇਰਾ ਉਹਦੇ ਨਾਲ ਕੋਈ ਮੇਲ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹ ਲਓ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉਂ ਪਿਆਰੀ। ਆਖਿਆ ਵੱਡਿਆਂ ਨਾਲ ਸਾਡੀ ਕਾਹਦੀ ਸਾਂਝ ਹੈ।
ਜੇ ਕੋਈ ਵੱਡਾ ਹੈ ਤਾਂ ਬਾਬਾ ਜੀ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਫਰੀਦਾ ਥੀਓ ਪਵਾਹੀ ਦੱਬ ਦੱਬ ਘਾਹ ਨੂੰ ਕਹਿੰਦੇ ਨੇ, ਪਵਾਹੀ ਦਾ ਮਤਲਬ ਹੈ ਪਿਆ ਰਸਤਾ ਵੇ, ਉਹਨੂੰ ਪਵਾਹੀ ਕਹਿੰਦੇ ਨੇ ਪਏ ਨੂੰ। ਜੇ ਸਾਈ ਲੋੜੈ ਸਭ, ਜੇ ਆਪਣੇ ਗੁਰੂ ਨੂੰ ਪਾਉਣਾ ਚਾਹੁੰਦਾ, ਜੇ ਸਾਈ ਨੂੰ ਪਾਉਣਾ ਚਾਹੁੰਦਾ, ਰਸਤੇ ਵਿੱਚ ਉੱਗੇ ਹੋਏ ਘਾਹ ਵਰਗਾ ਬਣ ਜਾ। ਇੱਕ ਛਿਜੈ ਬਿਆ ਲਤਾੜੀਐ, ਕਈਆਂ ਨੂੰ ਹੁਣ ਘਾਹ ਨੂੰ ਲੋਕ ਤੋੜ ਦਿੰਦੇ ਨੇ, ਘਾਹ ਦੇ ਕਿਣਕਿਆਂ ਨੂੰ ਤੋੜ ਦਿੰਦੇ ਨੇ, ਕਈਆਂ ਨੂੰ ਪੈਰਾਂ ਵਿੱਚ ਲਤਾੜ ਦਿੱਤਾ ਜਾਂਦਾ, ਤਾਂ ਸਾਈ ਦੇ ਦਰ ਵਾੜੀਐ, ਇੰਨੀ ਨਿਮਰਤਾ ਹੋਵੇਗੀ ਤੇ ਰੱਬ ਦੇ ਦਰ ਉੱਤੇ ਤੈਨੂੰ ਥਾਂ ਮਿਲ ਜਾਊਗਾ, ਸੱਚੀ ਤੂੰ ਰੱਬ ਵਾਲਾ ਹੋ ਜਾਵੇਂਗਾ। ਅਗਲਾ ਬਚਨ ਹੈ, ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਕਹਿੰਦੇ ਨੇ ਜੀ ਮਿੱਟੀ ਨੂੰ, ਖਾਕੂ ਜੇੜ ਨਾ ਕੋਏ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦ ਮਿੱਟੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਗੱਲ ਸਮਝਾਉਣ ਦਾ ਉਹਨਾਂ ਦਾ ਤਰੀਕਾ ਹੈ, ਉਹ ਕਹਿੰਦੇ ਨੇ ਜਦੋਂ ਮਨੁੱਖ ਜਿਉਂਦਾ ਹੈ ਤੇ ਪੈਰਾਂ ਦੇ ਹੇਠ ਹੁੰਦੀ ਹੈ, ਤੇ ਜਦੋਂ ਮਰ ਜਾਂਦਾ ਉਦੋਂ ਇਹੋ ਮਿੱਟੀ ਬੰਦੇ ਦੇ ਉੱਤੇ ਆ ਜਾਂਦੀ ਹੈ। ਹੁਣ ਇਹ ਤੇ ਹੈ ਬਾਹਰੀ ਇੱਕ ਇਗਜ਼ਾਮਪਲ, ਪਰ ਇਹਦਾ ਭਾਵ ਹੋਰ ਹੈ ਕੁਝ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ, ਉਹ ਕਹਿੰਦੇ ਨੇ ਇਸੇ ਤਰੀਕੇ ਨਾਲ ਗਰੀਬੀ ਸੁਭਾਅ ਦੀ ਕੋਈ ਰੀਸ ਨਹੀਂ ਹੁੰਦੀ, ਜਿਹਦਾ ਸੁਭਾਅ ਗਰੀਬੀ ਵੱਲ, ਸੁਭਾਅ ਕਰਕੇ ਗਰੀਬੀ ਰੱਖਣੀ ਹੈ, ਬਾਹਰੋਂ ਨਹੀਂ ਗਰੀਬੀ ਰਹਿਣਾ ਕੋਈ ਚੰਗੀ ਗੱਲ ਹੁੰਦੀ, ਇਹਨੂੰ ਕੱਢ ਦਿਓ ਘਰਾਂ ਵਿੱਚੋਂ ਗਰੀਬੀ ਧੋ ਦਿਓ, ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਹਾਂ ਮਿਹਨਤ ਕਰਕੇ, ਕਿਰਤ ਕਰਕੇ, ਗਲਤ ਧੰਦੇ ਕਰਕੇ ਨਹੀਂ। ਜੇ ਕੋਈ ਬੰਦਾ ਆਖੇ ਜੀ ਮੈਂ ਘਰ ਦੀ ਗਰੀਬੀ ਕੱਢਤੀ, ਕਿਸੇ ਦਾ ਹੱਕ ਮਾਰ ਕੇ ਕੱਢਤੀ, ਨਹੀਂ ਉਹ ਨਹੀਂ ਕੋਈ ਗੱਲ ਹੈਗੀ। ਕੋਈ ਆਖੇ ਜੀ ਮੈਂ ਨਸ਼ੇ ਵੇਚ ਕੇ ਕੱਢਤੀ, ਬਾਪੂ ਨੂੰ ਖੁਸ਼ ਕਰ ਦਿੱਤਾ, ਨਹੀਂ ਉਹਦੀ ਇੱਥੇ ਗੱਲ ਨਹੀਂ ਹੈ। ਉਹਦੇ ਨਾਲੋਂ ਗਰੀਬ ਲੈ ਲਓ, ਘੱਟ ਖਾ ਲਓ, ਚੰਗੀ ਗੱਲ ਹੈ, ਮੁੜ ਕੇ ਮੱਥੇ 'ਤੇ ਕਲੰਕ ਬੜੇ ਵੱਡੇ ਲੱਗਦੇ ਨੇ, ਰਹਿੰਦੀ ਦੁਨੀਆਂ ਤੱਕ ਤੁਹਾਡੇ ਧੀਆਂ ਪੁੱਤਰਾਂ ਪੀੜ੍ਹੀਆਂ ਨੂੰ ਫਿਰ ਉਹ ਚੀਜ਼ਾਂ ਭੁਗਤਣੀਆਂ ਪੈਂਦੀਆਂ ਜਿਹੜੇ ਮੱਥੇ 'ਤੇ ਕਲੰਕ ਲੱਗ ਜਾਂਦੇ ਨੇ, ਤੂੰ ਘੱਟ ਖਾ ਲਓ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਬਾਬਾ ਜੀ ਨੇ ਆਖਿਆ ਜਿਹੜਾ ਗਰੀਬੀ ਸੁਭਾਅ ਹੈ ਨਾ, ਇਹਦੀ ਕੋਈ ਰੀਸ ਨਹੀਂ, ਜਿਵੇਂ ਮਿੱਟੀ ਦੀ ਕੋਈ ਰੀਸ ਨਹੀਂ, ਇੱਦਾਂ ਗਰੀਬੀ ਸੁਭਾਅ ਦੀ ਵੀ ਕੋਈ ਰੀਸ ਨਹੀਂ। ਖਾਕ ਦਾ ਮਤਲਬ ਹੈ ਮਿੱਟੀ ਹੋ ਜਾਣਾ, ਉਹਨੂੰ ਖਾਕ ਕਿਹਾ, ਗਰੀਬੀ ਸੁਭਾਅ ਨੂੰ ਖਾਕ ਕਿਹਾ ਬਾਬਾ ਜੀ ਨੇ। ਕਹਿੰਦੇ ਵੀ ਭਾਵੇਂ ਜਿਹੜਾ ਗਰੀਬੀ ਸੁਭਾਅ ਵਾਲਾ ਬੰਦਾ ਨਾ, ਵੀ ਜ਼ਿੰਦਗੀ 'ਚ ਭਾਵੇਂ ਉਹ ਵਧੀਕੀ ਸਹਾਰਦਾ, ਮਿੱਟੀ ਜਿਵੇਂ ਵਧੀਕੀ ਸਹਾਰਦੀ ਹੈ, ਮਿੱਟੀ ਦੇ ਉੱਤੇ ਲੋਕ ਚੜ੍ਹੇ ਫਿਰਦੇ ਨੇ, ਗਰੀਬੀ ਸੁਭਾਅ ਵਾਲੇ ਬੰਦੇ ਨੂੰ ਵੀ ਕਈ ਵਾਰ ਕੀ ਸਹਾਰਨੀਆਂ ਪੈਂਦੀਆਂ, ਵਧੀਕੀਆਂ ਸਹਾਰਨੀਆਂ ਪੈਂਦੀਆਂ। ਪਰ ਮਨ ਨੂੰ ਮਾਰ ਲਿਆ, ਕਿਉਂਕਿ ਉਹਨੇ ਆਪਣੇ ਆਪ ਨੂੰ, ਆਪਣੇ ਮਨ ਦੀਆਂ ਬੁਰਾਈਆਂ ਨੂੰ ਮਾਰ ਲਿਆ ਉਹਨੇ, ਪਰ ਉਹ ਅੰਦਰੋਂ ਉਹ ਸਭ ਤੋਂ ਉੱਚੇ ਜੀਵਨ ਵਾਲਾ ਹੁੰਦਾ। ਦੁਨੀਆਂ ਦੀ ਨਿਗਾਹ ਦੇ ਵਿੱਚ ਭਾਵੇਂ ਉਹ ਨੀਵੇਂ ਜੀਵਨ ਵਾਲਾ ਹੀ ਹੋਵੇ, ਮਿੱਟੀ ਹੋਵੇ, ਖਾਕ ਹੋਵੇ ਬੰਦਾ, ਆਮ ਤੁਸੀਂ ਵੇਖੋ ਜਿਹੜਾ ਬੰਦਾ ਭਲਾ ਹੋਵੇ ਨਾ, ਉਹਨੂੰ ਅਗਲੇ ਪਤਾ ਅੱਜ ਕੱਲ੍ਹ ਕੀ ਕਹਿੰਦੇ ਨੇ, ਕੋਈ ਬੰਦਾ। ਆਏ ਹੁਣ ਤੇ ਸਾਰੀਆਂ ਚੀਜ਼ਾਂ ਦੀ ਡੈਫੀਨੇਸ਼ਨ ਬਦਲੀ ਜਾਂਦੀ ਹੈ, ਕੋਈ ਬੰਦਾ ਬੜਾ ਇਹਨੂੰ ਸੈਂਟ ਹੈ, ਬੜਾ ਭੋਲਾ ਹੈ, ਉਹਨੂੰ ਕਹਿੰਦੇ ਨੇ ਇਹ ਤੇ ਮੂਰਖ ਹੈ, ਖਿਮਾ ਕਰਿਓ, ਹੋਰ ਵੀ ਸ਼ਬਦ ਉਹਦੇ ਬਾਰੇ ਵਰਤੇ ਜਾਂਦੇ, ਬੜੇ ਕਠੋਰ ਸ਼ਬਦ ਹੁੰਦੇ ਨੇ, ਗਾਲ ਕੱਢ ਕੇ ਉਹਨੂੰ ਕਿਹਾ ਜਾਂਦਾ ਵੀ ਇਹ ਤੇ ਬੰਦਾ ਹੀ ਜਿਹੜਾ ਹੈ ਮੂਰਖ ਹੈ, ਇਹਨੂੰ ਕੀ ਪਤਾ। ਪਰ ਚੇਤਾ ਰੱਖੋ, ਮੂਰਖ ਨਹੀਂ ਹੈਗਾ, ਉਹ ਬੜਾ ਸਿਆਣਾ ਹੈ। ਜਿਹੜਾ ਮਰਾਤਬਾ ਸਕੂਨ ਦਾ ਉਹਨੇ ਪਾ ਲਿਆ, ਇਹਨਾਂ ਤੁਹਾਨੂੰ ਨਹੀਂ ਮਿਲਣਾ, ਤੁਸੀਂ ਉਹਨੂੰ ਬੇਸ਼ੱਕ ਲੁੱਟ ਲਓ, ਬੇਸ਼ੱਕ ਉਹਨੂੰ ਤਬਾਹ ਕਰ ਦਿਓ, ਤੁਹਾਨੂੰ ਨਹੀਂ ਉਹ ਚੀਜ਼ ਮਿਲਣੀ। ਉਹ ਪਿੱਛੇ ਜੇ ਗੱਲ ਕਿਸੇ ਸੱਜਣ ਨੇ ਬੜੀ ਪਿਆਰੀ ਸੁਣਾਈ, ਉਹ ਕਹਿੰਦਾ ਵੀ ਕੋਈ ਚੋਰ ਸੀ ਨਾ, ਤੇ ਚੋਰ ਦਾ ਮੁੰਡਾ, ਤੇ ਚੋਰ ਚੋਰੀ ਕਰਕੇ ਗਏ, ਤੇ ਤੁਰੇ ਜਾਣ ਇੱਦਾਂ ਰਾਤ ਨੂੰ ਤੁਰੇ ਜਾਣ, ਤੇ ਉਹ ਦੱਸਣ ਲੱਗ ਪਿਆ, ਕਹਿੰਦਾ ਜੀ ਉਹ ਚੋਰ ਕਹਿੰਦਾ ਪੁੱਤ ਪਿਛਲੀ ਵਾਰ ਆਪਾਂ ਉਹਨਾਂ ਦੇ ਘਰੇ ਚੋਰੀ ਕੀਤੀ, ਇਹਨਾਂ ਦੇ ਘਰੇ ਆਪਾਂ 20 ਵਾਰਾਂ ਚੋਰੀ ਕੀਤੀ, ਐਦਾਂ ਉਂਗਲ ਕਰਕੇ ਕਿਸੇ ਕੁੱਲੀ ਵੱਲ, ਕਹਿੰਦਾ ਇਹਨਾਂ ਦੇ ਘਰੇ ਆਪਾਂ 20 ਵਾਰਾਂ ਚੋਰੀ ਕੀਤੀ। ਉਹ ਕਹਿੰਦਾ ਪਾਪਾ ਕਿੰਨਾ ਘਰੇ? ਕਹਿੰਦਾ ਉਹ ਜਿਹਨਾਂ ਦੇ ਘਰੇ ਸਾਹਮਣੇ ਦੀਵਾ ਜਗ ਰਿਹਾ, ਇਹਨਾਂ ਘਰੇ ਆਪਾਂ ਘੱਟੋ ਘੱਟ 20 ਵਾਰ ਚੋਰੀ ਕੀਤੀ। ਤੇ ਉਹ ਬੱਚੇ ਨੇ ਬੜੀ ਵਧੀਆ ਗੱਲ ਆਖੀ, ਕਹਿੰਦਾ ਪਾਪਾ ਜਿਹਨਾਂ ਦੇ ਘਰੇ ਆਪਾਂ 20 ਵਾਰਾਂ ਚੋਰੀ ਕੀਤੀ, ਉਹਨਾਂ ਦੇ ਦੀਵੇ ਤੇ ਅੱਜ ਵੀ ਜਗਦੇ ਨੇ, ਆਪਣੀ ਤੇ ਬੱਤੀ ਹੁਣ ਵੀ ਗੁੱਲ ਹੈ। ਤੋ ਸਾਨੂੰ ਕਈ ਵਾਰ ਲੱਗਦਾ ਜਿਹੜਾ ਬੰਦਾ ਬੜਾ ਭਲਾ ਤੁਹਾਡਾ ਕਰਨਾ ਚਾਹੁੰਦਾ, ਭਲਾ ਹੈ ਬੰਦਾ, ਤੁਹਾਨੂੰ ਲੱਗਦਾ ਵੀ ਉਹਨੂੰ ਕੱਖ ਵੀ ਨਹੀਂ ਪਤਾ, ਵੀ ਉਹ ਅਣਜਾਣ ਹੈ। ਨਹੀਂ ਨਹੀਂ ਨਹੀਂ, ਹੋ ਸਕਦਾ ਉਹ ਅਣਜਾਣ ਦਾ ਡਰਾਮਾ ਕਰਨ, ਮੈਂ ਕਈ ਵਾਰ ਸੋਚਦਾ ਹੁੰਦਾ ਤੁਸੀਂ ਆਪਣੇ ਬਾਰੇ ਜਾਣਨਾ, ਇਹਨਾਂ ਡਰਾਮਾ ਕਰਨਾ ਸ਼ੁਰੂ ਕਰੋ ਵੀ ਮੈਨੂੰ ਕੰਨਾਂ ਤੋਂ ਸੁਣਨ ਨੂੰ ਹਟ ਗਿਆ, ਵੀ ਮੈਂ ਬੋਲਾਂ ਮੈਨੂੰ ਉੱਚੀ ਸੁਣਦਾ। ਹੁਣ ਕਈ ਵਾਰ ਸੁਣਦਾ ਸਾਨੂੰ ਸਾਰਾ ਕੁਝ ਹੀ ਹੁੰਦਾ, ਅੰਡਰਸਟੈਂਡ ਬੰਦਾ ਸਾਰਾ ਕੁਝ ਹੀ ਕਰਦਾ, ਫਿਰ ਕਿਉਂਕਿ ਉਹਦਾ ਸੁਭਾਅ ਹੀ ਅਲਾਓ ਨਹੀਂ ਕਰਦਾ ਵੀ ਉਹ ਵੀ ਉਹਦੇ ਪੱਧਰ ਉੱਤੇ ਡਿੱਗ ਕੇ ਉਹਦਾ ਕੋਈ ਨੁਕਸਾਨ ਕਰੇ।
ਤੋ ਵੇਖਣ ਨੂੰ ਬੇਸ਼ੱਕ ਬਾਬੇ ਨੇ ਆਖਿਆ ਮਿੱਟੀ ਨੂੰ ਲੋਕ ਨਿੰਦਦੇ ਨੇ ਪਰ ਚੇਤਾ ਰੱਖੋ ਸੰਸਾਰ ਦੇ ਲੋਕੋ ਇਹ ਅਖੀਰ ਉੱਤੇ ਮਿੱਟੀ ਉੱਤੇ ਆਉਂਦੀ ਹੈ, ਤੁਸੀਂ ਥੱਲੇ ਜਾਣਾ ਅਖੀਰ ਤੇ ਮਿੱਟੀ। ਤੋ ਜਿਹੜੇ ਐਟੀਟਿਊਡ ਨੂੰ ਤੁਸੀਂ ਇਹ ਮੰਨਦੇ ਹੋ ਨਾ ਵੀ ਇਹ ਤੇ ਬੰਦਾ ਮੂਰਖ ਹੀ ਹੈ, ਇਹਦੇ ਨਾਲ ਤੇ ਧੱਕਾ ਕਰ ਲਓ, ਧੋਖਾ ਕਰ ਲਓ, ਨਹੀਂ ਭਾਈ ਉਹ ਫਿਰ ਵੀ ਚੜ੍ਹਦੀ ਕਲਾ ਚ ਹੀ ਰਵੇਗਾ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਮਹਾਰਾਜ ਨੇ ਆਖਿਆ ਅੰਦਰੋਂ ਰੇਸ਼ਮ ਵਰਗੇ ਬਾਹਰੋਂ ਠੀਕ ਹੈ, ਉਹ ਜਿੱਦਾਂ ਦੇ ਵੀ ਹੋਣ ਅੰਦਰੋਂ ਰੇਸ਼ਮ ਵਰਗੇ ਨੇ ਉਹ, ਤੇ ਭਲੇ ਸੰਸਾਰ, ਉਹ ਸੰਸਾਰ ਵਿੱਚ ਭਲੇ ਨੇ ਮਹਾਰਾਜ। ਕਿਉਂ ਆਖਿਆ ਤਿੰਨ ਨੇ ਲੱਗਾ ਰੱਬ ਛੇਤੀ, ਕਿਉਂਕਿ ਉਹਨਾਂ ਦਾ ਨੇ ਰੱਬ ਦੇ ਨਾਲ ਲੱਗਾ ਹੋਇਆ, ਇਸ ਕਰਕੇ ਉਹ ਰੱਬ ਜਿੱਡੇ

ਬਾਬਿਆਂ ਨੇ ਤੇ ਕਹਿਣਾ ਵੀ 40 ਦਿਨ ਕਰੋ, 50 ਦਿਨ ਕਰੋ। ਮੈਂ ਕਹਿੰਦਾ ਤੁਸੀਂ 40 ਦਿਨ ਵੀ ਕਰ ਲਿਓ, ਪਰ ਇੱਕ ਪਾਠ ਸੁਖਮਨੀ ਸਾਹਿਬ ਦਾ ਅਰਥਾਂ ਸਮੇਤ ਕਰੋ। ਅੱਛਾ, ਉੱਥੇ ਇੱਕ ਬਚਨ ਆਉਂਦਾ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਬਸਦਾ ਕੋ ਖੁਦ ਹੈ ਕੋ ਚੰਦਨ ਲੇਪ। ਬਸਦਾ ਕਹਿੰਦੇ ਨੇ ਧਰਤੀ ਨੂੰ, ਧਰਤੀ ਦੇ ਉੱਤੇ ਕੋਈ 2 ਟੱਪ ਮਾਰੇ, ਧਰਤੀ ਨੂੰ ਕਦੀ ਕੋਈ ਫਰਕ ਪਿਆ? ਉਹਨੂੰ ਨਹੀਂ ਕੋਈ ਫਰਕ ਪੈਂਦਾ। ਧਰਤੀ ਨੂੰ ਕੋਈ ਲੇਪਣ ਕਰ ਲੱਗ ਪਵੇ ਚੰਦਨ ਦਾ, ਉਹਨੂੰ ਕੋਈ ਫਰਕ ਪੈਂਦਾ? ਤਾਂ ਵੀ ਉਹਨੂੰ ਕੋਈ ਫਰਕ ਨਹੀਂ ਹੈ। ਉਹ ਜਿੱਥੇ ਵੀ ਹੈ ਉਹ ਸਟੇਬਲ ਹੈ, ਉਹਦੇ ਉੱਤੇ ਕੋਈ 2 ਟੱਪ ਕਈ ਨਾਲ ਮਾਰ ਕੇ ਮਿੱਟੀ ਪੁੱਟ ਵੀ ਦੇਵੇ, ਉਹਨੂੰ ਕੋਈ ਏਦਾਂ ਵੀ ਯਤਨ ਕਰੇ ਵੀ ਇਹਨੂੰ ਟੱਪ ਮਾਰ ਮਾਰ ਕੇ ਕਈ ਦੇ ਨਾਲ ਤਿੱਖੀ ਚੀਜ਼ ਨਾਲ ਆਪਾਂ ਇਹਨੂੰ ਐਨ ਪੁੱਟ ਦੇਣਾ, ਧਰਤੀ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤੇ ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰਨਾ ਸ਼ੁਰੂ ਕਰ ਦੇਵੇ, ਚੰਦਨ ਬੜੀ ਮਹਿੰਗੀ ਲੱਕੜ ਹੈ, ਉਹਦਾ ਲੇਪ ਕੋਈ ਸ਼ੁਰੂ ਕਰੇ, ਤੇ ਤਾਂ ਵੀ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਆਖਿਆ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਨਾ, ਇੱਥੇ ਬ੍ਰਹਮ ਗਿਆਨੀ ਦਾ ਅਰਥ ਬੰਦੇ ਨਹੀਂ ਹਨ, ਬ੍ਰਹਮ ਗਿਆਨੀ ਦਾ ਬੜਾ ਸਿੱਧਾ ਅਰਥ ਹੈ ਬ੍ਰਹਮ ਦਾ ਗਿਆਨ ਰੱਖਣ ਵਾਲਾ, ਰੱਬ ਦਾ ਗਿਆਨ ਰੱਖਣ ਵਾਲਾ। ਜਿਹਨੂੰ ਸੱਚੀ ਜੀਵਨ ਵਿੱਚ ਬ੍ਰਹਮ ਦਾ ਗਿਆਨ ਆ ਗਿਆ, ਉਹਦਾ ਸੁਭਾਅ ਪਤਾ ਕਿੱਦਾਂ ਬਣ ਜਾਂਦਾ ਵੀ ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਬਹੁਤ ਫਰਕ ਪੈਂਦਾ ਨਾ, ਉਹਨੂੰ 1 ਇੰਚ ਵੀ ਉਹਦੇ ਨਾਲ ਫਰਕ ਨਹੀਂ ਪੈਂਦਾ। ਵੇਖੋ ਹੁਣ ਇਹਨੂੰ ਸਮਝੋ ਕਿੱਦਾਂ। ਸਾਡੇ ਘਰ ਦੇ ਵਿੱਚੋਂ ਕੋਈ ਚੀਜ਼ ਨਿਕਲ ਗਈ ਜਿਹੜੀ ਤੁਹਾਨੂੰ ਬੜੀ ਪਿਆਰੀ ਸੀ, ਸਾਰਾ ਟੱਬਰ ਸਿਰ ਉੱਤੇ ਹੱਥ ਧਰ ਕੇ ਸਟ੍ਰੈਸ 'ਚ ਬੈਠਾ, ਓਏ ਹੋਏ ਆਹ ਨਹੀਂ ਜਾਣੀ ਚਾਹੀਦੀ, ਇੱਦਾਂ ਹੀ ਆ ਨਾ, ਇੱਦਾਂ ਸਟ੍ਰੈਸ 'ਚ ਬੈਠਾ ਸਾਰਾ ਟੱਬਰ, ਰੋਟੀ ਨਹੀਂ ਖਾ ਰਿਹਾ ਬੈਠਾ, ਪ੍ਰਸ਼ਾਦਾ ਨਹੀਂ ਛਕ ਰਿਹਾ। ਕਿਉਂ? ਕਿਉਂਕਿ ਕਿਸੇ ਚੀਜ਼ ਨੂੰ ਆਪਣੀ ਲਾਈਫ ਵਿੱਚ ਇੰਪੋਰਟੈਂਸ ਹੀ ਨਹੀਂ ਦੇ ਦਿੱਤੀ। ਅੱਛਾ, ਕੋਈ ਚੀਜ਼ ਘਰ 'ਚ ਆ ਗਈ, ਸਾਰਾ ਟੱਬਰ ਨੱਚੀ ਜਾ ਰਿਹਾ, ਟੱਪੀ ਜਾ ਰਿਹਾ ਵੀ ਪਤਾ ਨਹੀਂ ਕੀ ਪਾ ਲਿਆ ਮੈਂ, ਪਤਾ ਨਹੀਂ ਕੀ ਪਾ ਲਿਆ। ਇਹਦਾ ਮਤਲਬ ਹੈ ਵੀ ਹੁਣ ਆਪਣੀ ਲਾਈਫ ਦੇ ਵਿੱਚ ਉਸ ਵਸਤੂ ਨੇ ਇੰਪੋਰਟੈਂਸ ਇੰਨੀ ਜ਼ਿਆਦਾ ਦੇ ਦਿੱਤੀ। ਪਹਿਲਾਂ ਕੋਈ ਚੀਜ਼ ਗਿਆ ਸੀ, ਰੋ ਰਿਹਾ ਸੀ, ਹੁਣ ਕੋਈ ਚੀਜ਼ ਆਈ ਹੈ ਤੇ ਹੁਣ ਵੀ ਉਹਨੂੰ ਇੰਨੀ ਤਰਜੀਹ ਦੇ ਕੇ ਆਪਣੀ ਲਾਈਫ ਵਿੱਚ ਬੈਠੇ ਨੇ। ਹੁਣ ਇਹਨੂੰ ਰਿਲੇਟ ਕਰੋ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਬ੍ਰਹਮ ਗਿਆਨੀ ਦਾ ਸੁਭਾਅ ਕਿੱਦਾਂ ਉਹਨਾਂ ਦਾ ਵੀ 2 ਟੱਪੇ ਕਈ ਦੇ ਵੱਜ ਵੀ ਗਏ ਤੇ ਤਾਂ ਵੀ ਕੋਈ ਫਰਕ ਨਹੀਂ ਹੈ, ਤੇ ਚੰਦਨ ਦਾ ਲੇਪ ਕਰ ਦਿੱਤਾ ਤੇ ਤਾਂ ਵੀ ਕੋਈ ਫਰਕ ਨਹੀਂ ਹੈ। ਰੱਬ ਨਾਲ ਜੁੜੇ ਹੋਏ ਬੰਦੇ ਦਾ ਸੁਭਾਅ ਇੱਦਾਂ ਦਾ ਹੁੰਦਾ, ਉਹਦੇ ਕੋਲ ਕੋਈ ਆ ਜਾਵੇ ਕੋਈ ਚੀਜ਼ ਵਸਤ ਤੇ ਤਾਂ ਵੀ ਇਟਸ ਓਕੇ, ਤੇ ਕੋਈ ਚਲੀ ਜਾਵੇ ਤੇ ਤਾਂ ਵੀ ਉਹਨੂੰ ਕੋਈ ਉਹ ਚੀਜ਼ ਬੋਦਰ ਨਹੀਂ ਕਰਦੀ। ਸੁਖਮਨੀ ਸਾਹਿਬ ਦੀ ਬਾਣੀ ਨੂੰ ਇੱਦਾਂ ਪੜ੍ਹਨਾ ਸ਼ੁਰੂ ਕਰੋ, ਇੱਦਾਂ ਸਮਝੋ। ਹੁਣ ਬ੍ਰਹਮ ਗਿਆਨੀ ਕਹਿ ਧੀਰਜ ਏਕ, ਉਹ ਇੱਕੋ ਜਿਹੇ ਰਹਿੰਦੇ ਨੇ। ਜਦੋਂ ਜਿਵੇਂ ਕਿਸੇ ਨੇ ਧਰਤੀ ਨੂੰ 2 ਟੱਪੇ ਮਾਰੇ ਤਾਂ ਵੀ ਧਰਤੀ ਉਦਾਂ ਦੀ, ਤੇ ਕਿਸੇ ਨੇ ਧਰਤੀ ਦੀ ਪੂਜਾ ਕਰਨ ਲਈ ਕੁਝ ਕਰ ਦਿੱਤਾ ਤੇ ਤਾਂ ਵੀ ਧਰਤੀ ਉਦਾਂ ਦੀ, ਇੱਦਾਂ ਹੀ ਜਿਹੜਾ ਰੱਬ ਨਾਲ ਜੁੜਿਆ ਹੋਇਆ ਬੰਦਾ ਹੁੰਦਾ ਉਹ ਸਟੇਬਲ ਹੈ, ਉਹਨੂੰ ਕੋਈ ਕਿਸੇ ਚੀਜ਼ ਦੇ ਆਉਣ ਨਾਲ ਜਾਣ ਨਾਲ ਉਹਨੂੰ ਨਹੀਂ ਕੋਈ ਫਰਕ ਪੈਂਦਾ, ਕਿਉਂਕਿ ਉਹਦਾ ਸੁੱਖ ਜਾਂ ਦੁੱਖ ਉਸ ਚੀਜ਼ ਨਾਲ ਬੱਧਾ ਹੋਇਆ ਨਹੀਂ ਹੈ, ਤਾਂ ਉਹ ਉੱਥੇ ਹੈ। ਤਾਂ ਸਾਨੂੰ ਕਈ ਵਾਰ ਲੱਗਦਾ ਵੀ ਇਹ ਬੰਦਾ ਤੇ ਇਹ ਬੜਾ ਭੋਲਾ ਹੈ, ਇਹਨੂੰ ਲੁੱਟ ਲਿਆ, ਇਹਦੇ ਨਾਲ ਠੱਗੀ ਮਾਰ ਲਈ, ਉਹ ਮਾਰ ਲਿਆ, ਇੱਥੇ ਠੱਗਾਂ ਦੇ ਘਰ ਉੱਜੜ ਜਾਣੇ ਨੇ, ਜਿਹੜਾ ਲਟਾਉਣ ਵਾਲਾ ਇਹਨਾਂ ਉਹਦਾ ਕੁਛ ਨਹੀਂ ਲੁੱਟਿਆ ਜਾਣਾ, ਉਹਦਾ ਨਹੀਂ ਲੁੱਟਿਆ ਜਾਣਾ। ਗੁਰੂ ਨਾਨਕ ਸਾਹਿਬ ਦੇ ਬਾਰੇ ਗੱਲ ਬੜੀ ਪ੍ਰਚਲਿਤ ਹੈ, ਇਤਿਹਾਸ ਵਿੱਚ ਆਪਾਂ ਸੁਣਾਉਂਦੇ ਹਾਂ ਜਾਂ ਸੁਣਦੇ ਹਾਂ, ਢਾਡੀ ਸਿੰਘਾਂ ਕਮਿਸ਼ਨਾਂ ਨੇ ਸੁਣਾਈ ਵੀ ਗੁਰੂ ਨਾਨਕ ਨੇ 13-13 ਕਹਿ ਕੇ ਸਭ ਕੁਝ ਲਟਾ ਦਿੱਤਾ। ਵੇਖੋ ਲੁੱਟਣ ਵਾਲੇ ਵੀ ਤੁਰ ਗਏ, ਲਟਾਉਣ ਵਾਲਾ ਵੀ ਤੁਰ ਗਿਆ, ਪਰ ਕੀ ਗੁਰੂ ਨਾਨਕ ਲੁੱਟਿਆ ਗਿਆ? ਗੁਰੂ ਨਾਨਕ ਤੇ ਅੱਜ ਵੀ ਚੱਲ ਰਿਹਾ, ਜਿਹੜਾ ਲੁੱਟ ਕੇ ਲੈ ਗਿਆ ਸੀ ਉਹ ਪਤਾ ਨਹੀਂ, ਉਹਨਾਂ ਦਾ ਚੇਤਾ ਵੀ ਕਿਸੇ ਨੂੰ ਨਹੀਂ ਵੀ ਕਿੱਥੇ ਨੇ ਉਹ। ਤਾਂ ਬਾਬਾ ਜੀ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀਐ, ਨਿਮਰਤਾ ਬੜੀ ਵੱਡੀ ਚੀਜ਼ ਹੈ, ਚੰਗਾ ਸੁਭਾਅ ਬਹੁਤ ਵੱਡੀ ਚੀਜ਼ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਵੇ, ਗਰੀਬੀ ਵਾਲਾ ਸੁਭਾਅ ਮਿੱਟੀ ਦੀ ਨਿਆਈ ਹੈ, ਬੇਸ਼ੱਕ ਉਹ ਪੈਰਾਂ ਥੱਲੇ ਲੱਗਦਾ ਪਰ ਜਦੋਂ ਬੰਦਾ ਮਰਦਾ ਹੈ ਉਦੋਂ ਇਸ ਗੱਲ ਦੀ ਸਮਝ ਲੱਗਦੀ ਹੈ ਵੀ ਨਹੀਂ ਮਿੱਟੀ ਉੱਤੇ ਉੱਤਮ ਹੈ, ਮਿੱਟੀ ਉੱਤਮ ਹੈ। ਤਾਂ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ। ਅੱਜ ਵੈਸੇ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਅੱਜ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਿਸੇ ਟੱਬਰ ਦਾ ਪਰਿਵਾਰ ਦਾ ਨਹੀਂ ਹੈਗਾ। ਤਾਂ ਪਰਸਨਲੀ ਜੋ ਮੈਂ ਫੀਲ ਕੀਤਾ ਵੀ ਜਦੋਂ ਨਾ ਪਰਿਵਾਰਾਂ ਦੇ ਪਾਠ ਹੁੰਦੇ ਨੇ ਤੇ ਗੁਰਮਤ ਵਿਚਾਰਾਂ ਵੀ ਚੱਲ ਰਹੀਆਂ ਹੁੰਦੀਆਂ, ਰਾਗੀ ਸਿੰਘ ਕੀਰਤਨ ਵੀ ਕਰ ਰਹੇ ਹੁੰਦੇ ਆ, ਢਾਡੀ ਵੀ ਵਿਚਾਰੇ ਆਪਣਾ ਜ਼ੋਰ ਲਾਉਣ ਡੇ ਹੁੰਦੇ, ਤੇ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ, ਭਾਵੇਂ ਕਿ ਉਦੋਂ ਗੈਦਰਿੰਗ ਵੱਧ ਹੁੰਦੀ ਆ, ਪਰ ਆਹ ਜਿਹੜਾ ਆਨੰਦ ਹੈ ਨਾ ਇਹ ਵੱਖਰਾ ਹੈ। ਤੁਸੀਂ ਜਿੰਨੇ ਬੈਠੇ ਹੋ, ਜਿੰਨਾ ਚਿਰ ਵੀ ਬੈਠੇ, ਤੁਸੀਂ ਟਿਕਾ ਨਾਲ ਸੁਣਿਆ, ਆਪਾਂ ਗੁਰੂ ਘਰੋਂ ਕੁਝ ਲੈ ਕੇ ਚੱਲੇ, ਨਹੀਂ ਤੇ ਹੁਣ ਗੁਰਦੁਆਰਾ

ਰਹਿ ਗਏ ਨੇ, ਇੱਕ ਮੇਲਾ ਜੋਲਾ ਜਿਹਾ ਰਹਿ ਗਏ ਨੇ ਵੀ ਅਸੀਂ ਕਾਰਡ ਲੈਣ ਜਾਣਾ ਜਾਂ ਕਾਰਡ ਦੇਣ ਜਾਣਾ, ਡੱਬਾ ਲੈਣ ਜਾਣਾ ਜਾਂ ਡੱਬਾ ਦੇਣ ਜਾਣਾ। ਅਸਲੀ ਪਰਪਜ਼ ਗੁਰਦੁਆਰਿਆਂ ਦਾ ਖਤਮ ਹੁੰਦਾ ਜਾ ਰਿਹਾ। ਤੋ ਧੰਨਵਾਦ ਜੀ ਸਾਰਿਆਂ ਦਾ, ਆਓ ਢਾਡੀ ਜੱਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਾਰੀ ਸਾਧ ਸੰਗਤ ਜੀਓ, ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ, ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ, ਕੀਰਤਨ ਸਰਵਣ ਕਰਿਆ, ਕਥਾ ਸਰਵਣ ਕਰੀ ਹੈ, ਹੁਣ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤੁਹਾਡੀ ਸੇਵਾ ਕਰਨੀ ਹੈ, ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਮਹਾਰਾਜ ਮੈਂ ਪਾਪੀ ਤੋਂ ਬਖਸ਼ਣਹਾਰ ਬਖਸ਼ ਲਈ ਮਿਹਰਾਂ ਦੇ ਸਾਈਆਂ, ਸੱਚੇ ਪਾਤਸ਼ਾਹ ਮੈਂ ਔਗਣਹਾਰ ਹਾਂ, ਗੁਨਾਹਗਾਰ ਹਾਂ, ਪਾਪੀ ਹਾਂ, ਮੇਰੇ 'ਚ ਲੱਖਾਂ ਐਬ ਗੁਨਾਹ ਹਨ, ਕਿਉਂਕਿ ਮੈਂ ਸੰਸਾਰੀ ਅਤੇ ਕਲਯੁਗੀ ਜੀਵ ਹਾਂ। ਤੁਸੀਂ ਮੈਨੂੰ ਮਾਤਲੋਕ 'ਤੇ ਭੇਜਿਆ ਹੈ, ਮਨੁੱਖਾ ਦੇਹੀ ਦਿੱਤੀ ਹੈ ਮੈਨੂੰ, ਸਭ ਤੋਂ ਉੱਤਮ ਦੇਹੀ ਮਨੁੱਖਾ ਦੇਹੀ ਹੈ, ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਗ ਬਾਰ। ਪਤਾ ਨਹੀਂ ਕਿੰਨੀ ਵਾਰੀ ਜਨਮ ਲਿਆ ਹੋਣਾ, ਕਿੰਨੀ ਵਾਰੀ ਮੌਤ ਮਿਲੀ ਹੋਣੀ, ਹੁਣ ਮਨੁੱਖਾ ਦੇਹੀ ਮਿਲੀ ਹੈ ਮਹਾਰਾਜ, ਤੇਰਾ ਪਾਵਨ ਅਸਥਾਨ ਅਤੇ ਤੇਰਾ ਪਾਵਨ ਦਰ ਮਿਲਿਆ। ਦੇਖੋ ਜੇ ਤਾਂ ਮਾਤਾ ਪਿਤਾ ਦਾਦਾ ਦਾਦੀ ਪਰਿਵਾਰ ਗੁਰੂ ਵਾਲੇ ਹੈ, ਗੁਰੂ ਘਰ ਨਾਲ ਜੁੜੇ ਹੋਏ ਹੈ, ਅਤੇ ਬੱਚੇ ਨੂੰ ਉਹ ਗੁੜਤੀ ਇਹੋ ਜੀ ਪ੍ਰੇਮ ਵਾਲੀ ਨਾਮ ਬਾਣੀ ਦੀ ਗੁੜਤੀ, ਬਚਪਨ ਤੋਂ ਇਹ ਜਾਗ ਲੱਗ ਜਾਂਦਾ, ਜਾਗ ਹੀ ਲਾਉਣਾ ਹੁੰਦਾ ਬੱਚੇ ਨੂੰ ਨਾਮ ਬਾਣੀ ਦਾ, ਸੇਵਾ ਦਾ ਸੰਬੰਧ, ਕਿਉਂਕਿ ਕਿਸੇ ਹੱਦ ਤੱਕ ਜੋ ਮਾਪੇ ਕਰਦੇ ਆ ਬੱਚੇ ਵੀ ਉਹੀ ਕਰਨਗੇ। ਤੁਸੀਂ ਦੇਖ ਸਕਦੇ ਹੋ ਜੇ ਆਪਾਂ ਗੁਟਕਾ ਚੱਕ ਕੇ ਜਾਪ ਕਰਾਂਗੇ ਘੜੇ, ਬੱਚੇ ਕਹਿਣਗੇ ਕੀ ਆ ਵੀ ਅਸੀਂ ਵੀ ਪਾਠ ਕਰਨਾ, ਜੇ ਮਾਲਾ ਫੜ ਕੇ ਸਿਮਰਨ ਕਰਾਂਗੇ ਬੱਚੇ ਕਹਿਣਗੇ ਸਾਨੂੰ ਵੀ ਮਾਲਾ ਦਿਓ, ਤੇ ਹੁਣ ਉਂਗਲੀ ਫੜ ਕੇ ਬੱਚੇ ਗੁਰੂ ਦਰਬਾਰ ਚ ਹਾਜ਼ਰੀਆਂ ਭਰਦੇ ਆ ਤੇ ਇੱਥੋਂ ਇਹ ਗੁੜਤੀ ਮਿਲਦੀ ਹੈ। ਸੋ ਇਹ ਜਿਹੜੀ ਗੁੜਤੀ ਨਾ ਬਾਣੀ ਦੀ ਜਦੋਂ ਬਚਪਨ ਤੋਂ ਜਾਗ ਲੱਗ ਜਾਂਦਾ, ਫਿਰ ਗਾਂਹ ਜਾ ਕੇ ਉਹ ਬੱਚਾ ਕਿਸੇ ਮਾਰਗ ਤੋਂ ਭਟਕਦਾ ਨਹੀਂ ਹੈ, ਕਿਉਂਕਿ ਉਹਨੂੰ ਸਹੀ ਮਾਰਗ ਮਿਲ ਜਾਂਦਾ, ਗੁਰਾਂ ਨੇ ਸਾਨੂੰ ਸਹੀ ਮਾਰਗ ਤੇ ਤੋਰਿਆ ਤੇ ਸਹੀ ਮਾਰਗ ਹੀ ਦੱਸਿਆ ਮਹਾਰਾਜ ਨੇ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੱਚ ਦੇ ਮਾਰਗ ਦੀ ਖਾਸੀਅਤ ਇਹ ਹੈ ਕਿ ਇਸ ਜਗ੍ਹਾ ਤੇ ਭੀੜ ਨਹੀਂ ਹੁੰਦੀ, ਵਿਰਲੇ ਆਉਂਦੇ ਆ, ਗੁਰਸਿੱਖ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹਨ। ਜੇ ਸੱਚੇ ਮਾਰਗ ਤੇ ਚੱਲਾਂਗੇ ਤੇ ਗੁਰੂ ਸਾਹਿਬ ਕਿਰਪਾ ਵੀ ਕਰਦਾ, ਤੇ ਫਿਰ ਅਗਲੇ ਕਹਿਣਗੇ ਫਲਾਨਿਆਂ ਦਾ ਲੜਕਾ ਹੈ, ਫਲਾਨਿਆਂ ਦਾ ਪੁੱਤ ਹੈ, ਉਹਨਾਂ ਦਾ ਹੈ ਇਹ, ਇਹਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ, ਬਾਣੀ ਬਾਣੀ ਦਾ ਧਾਰਨੀ ਹੈ, ਬਾਣੀ ਪੜ੍ਹਦਾ ਹੈ, ਗੁਰੂ ਦੇ ਪਾਵਨ ਦਰ ਤੇ ਆ ਕੇ ਸੇਵਾ ਕਰਦਾ ਹੈ, ਇਹ ਨੂਰੀ ਰੰਗ ਹੈ। ਦੇਖੋ ਬਾਕੀ ਰੰਗ ਸਾਰੇ ਫਿੱਕੇ ਹੈ, ਬਾਕੀ ਰੰਗ ਚੜ੍ਹ ਜਾਂਦੇ ਹੈ ਜਿਹੜੇ ਵੀ ਚੜ੍ਹਦੇ ਹੈ, ਪਰ ਗੁਰੂ ਦਾ ਜਿਹੜਾ ਮਜੀਠੀ ਹੈ ਤੇ ਨੂਰੀ ਰੰਗ ਆ, ਪਹਿਲੀ ਗੱਲ ਤਾਂ ਚੜ੍ਹਦਾ ਨਹੀਂ ਹੈ, ਜੇ ਚੜ੍ਹ ਜੇ ਤਾਂ ਫਿਰ ਲੋਕੀ ਕਹਿੰਦੇ ਹੈ ਤੇਰੇ ਪ੍ਰੇਮ ਦੀਵਾਨੇ ਕੀਤੇ ਦੁਨੀਆ ਕਾਫਰ ਕਹਿੰਦੀ ਹੈ, ਪਰ ਉਹ ਜਿਹੜਾ ਗੁਰਸਿੱਖ ਹੁੰਦਾ ਹੈ, ਗੁਰੂ ਦਾ ਪਿਆਰਾ ਹੁੰਦਾ ਹੈ, ਉਹਨੂੰ ਉਹ ਨਾਮ ਦੀ ਲਗਨ ਲੱਗ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਿਰਾਭਰਮ ਹੈ, ਨਿਰਾਭਰਮ ਹੈ। ਭੀਖਾ ਭਗਤ ਹੋਇਆ, ਭੀਖਾ ਕਹਿੰਦਾ ਭੀਖੇ ਬਾਤ ਅਗੰਮ ਕੀ ਕਹਿਣ ਸੁਣ ਮੈਂ ਨਾਹੀ, ਕਹੇ ਸੋ ਜਾਣੇ ਨਾ, ਜਾਣੇ ਸੋ ਕਹੇ ਨਾ। ਇਹ ਤਾਂ ਬਰਮ ਦੀਆਂ ਬਾਤਾਂ ਹਨ, ਗੁਰੂ ਸਾਹਿਬ ਦੀਆਂ ਜੋ ਗੱਲਾਂ ਬਾਤਾਂ ਕਰਨੀਆਂ, ਗੁਰੂ ਸਾਹਿਬ ਆਪ ਹੀ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਕਿਉਂਕਿ ਜਿਵੇਂ ਬੁਲਾਵੇਂ ਬੋਲੀਏ ਤੇਰੇ ਵਸ ਭਗਵਾਨ ਦੇ, ਉਹ ਅਸਤੀ ਆਪਣੀ ਹੇ ਸਤਿਗੁਰ ਦਿਆਵਾਨ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਆ। ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦਾ ਏ ਵੀ ਦਾਲ ਦਿਲ ਚਾਹੁੰਦਾ ਨਾਮ ਦਾਨ ਹੋ ਜਾ, ਕਰਮ ਜਾਣ ਦੇ ਨਾ ਪੇਸ਼ ਕੋਈ, ਕਿਵੇਂ ਤੂੰ ਉੱਥੇ ਜਾ ਸਕਦਾ ਜੋ ਸੁਣਿਆ ਨੀ ਬਰਮ ਉਪਦੇਸ਼ ਕੋਈ। ਕਈ ਵਾਰੀ ਮਨਾਂ 'ਚ ਖਿਆਲ ਆਊਗਾ ਆਪਾਂ ਦੂਜਿਆਂ ਨੂੰ ਸਿੱਖਿਆ ਦੇਈਏ, ਦੂਜਿਆਂ ਨੂੰ ਕਹੀਏ ਵੀ ਤੁਸੀਂ ਨਾਮ ਜਪਿਆ ਕਰੋ, ਤੁਸੀਂ ਸੇਵਾ ਕਰਿਆ ਕਰੋ, ਤੁਸੀਂ ਸਿਮਰਨ ਕਰਿਆ ਕਰੋ, ਆਪ ਨਾ ਕਰੀਏ ਫਿਰ ਤਾਂ ਕਾਮਯਾਬ ਹੋ ਹੀ ਨਹੀਂ ਸਕਦੇ ਗੇ। ਕਬੀਰ ਸਾਹਿਬ ਕਹਿੰਦੇ ਕਬੀਰ ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰੇ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿਣਗੇ ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਆਪ ਟੇਢੇ ਮੇਢੇ ਸਾਰੇ ਕੰਮ ਕਰਦੇ ਹਨ, ਦੂਜਿਆਂ ਨੂੰ ਉਪਦੇਸ਼ ਹੈ, ਪਰ ਸੱਚ ਦੇ ਉਪਦੇਸ਼ ਉਹ ਦੇ ਸਕਦਾ ਏ। ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਪਿਆਰੀ ਗੁਰਸੰਗਤ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਵੀ ਜਿੰਨਾ ਵੀ ਹੋ ਸਕੇ ਗੁਰੂ ਸਾਹਿਬ ਸਾਡਾ ਸਾਰਿਆਂ ਦਾ ਨਿਤਨੇਮ ਦਾ ਪਹਿਰਾ ਤਕੜਾ ਕਰਨ, ਵੱਧ ਤੋਂ ਵੱਧ ਸਾਥੋਂ ਨਾਮ ਜਪਾਉਣ, ਵੱਧ ਤੋਂ ਵੱਧ ਸਾਨੂੰ ਸਿਮਰਨ ਕਰਾਉਣ, ਸੇਵਾ ਕਰਾਉਣ, ਗੁਰੂ ਦੀ ਯਾਦ ਦੇ ਵਿੱਚ ਸਮਾਂ ਬਤੀਤ ਹੋਵੇ। ਜਦੋਂ ਗੁਰੂ ਦੇ ਦੁਆਰੇ ਤੇ ਆਉਣੇ ਆ, ਗੁਰੂ ਦੀ ਯਾਦ ਵਿੱਚ ਸਮਾਂ ਬਤੀਤ ਕਰਦੇ ਹਾਂ, ਫਿਰ ਅਗਲਾ ਪਿਛਲਾ ਸਾਰਾ ਭੁੱਲ ਜਾਂਦਾ, ਫਿਰ ਇੱਕੋ ਹੀ ਮਾਰਗ ਗੁਰੂ ਦੇ ਦਰਸ਼ਨ ਤੇ ਗੁਰੂ ਦੇ ਮੁਬਾਰਕ ਚਾਨਾਂ ਦੀ ਸੇਵਾ। ਇਹ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ ਗੁਰੂ ਸਾਹਿਬ, ਜਦੋਂ ਗੁਰੂ ਦੀ ਐਂ ਕਿਰਪਾ ਹੋ ਗਈ ਫਿਰ ਤਾਂ ਮੰਜ਼ਲਾਂ ਮਾਰਦਾ,
ਉਹ ਭਿੱਜਿਆ ਫਿਰਦਾ ਤੇ ਭੱਜ ਕੇ ਸੇਵਾ ਕਰਦਾ ਪ੍ਰੇਮ ਦੇ ਵਿੱਚ। ਅੰਦਰੋਂ ਵੀ ਭਿੱਜਿਆ ਬੈਠਾ ਹੈ ਤੇ ਬਾਹਰੋਂ ਵੀ ਭਿੱਜਿਆ ਬੈਠਾ। ਇਹਨੇ ਵੀ ਫਾਰਮੈਲਿਟੀਆਂ ਕਰਨੀਆਂ ਵੀ ਦੇਖਦਾ ਆਹ ਕਰ ਲਈਏ ਚੰਗਾ ਕੰਮ ਕਰ ਲਈਏ ਨੇ ਮਾੜੇ ਕਰੀ ਚੱਲੀਏ। ਇਹ ਨਹੀਂ ਹੈ ਵੀ ਸਵੇਰੇ ਤੇ ਸ਼ਾਮ ਨਾਮ ਜਪਣਾ ਹੈ ਦਿਨੇ ਚਾਹੇ ਠੱਗੀਆਂ ਮਾਰੀ ਚੱਲੋ। ਸੋ ਪਿਆਰੇ ਖਾਲਸਾ ਜੀ, ਜਿਹੜਾ ਗੁਰੂ ਦਾ ਪਿਆਰਾ ਸਿੱਖਾ ਕਹਿੰਦਾ ਮਾੜਾ ਕਰਨ ਤੋਂ ਪਹਿਲਾਂ 100 ਵਾਰੀ ਸੋਚੂਗਾ ਵੀ ਨਹੀਂ, ਗੁਰੂ ਦੀ ਬਾਣੀ ਇਹ ਨਹੀਂ ਕਹਿੰਦੀ, ਗੁਰੂ ਦਾ ਉਪਦੇਸ਼ ਇਹ ਨਹੀਂ ਕਹਿੰਦਾ ਗਿਆ। ਗੁਰੂ ਦਾ ਉਪਦੇਸ਼ ਤਾਂ ਵਰਜਦਾ ਸਾਰਿਆਂ ਨੂੰ। ਜੇਕਰ ਤੂੰ ਗੁਰੂ ਦਾ ਉਪਦੇਸ਼ ਮੰਨਿਆ ਨਾ ਤੈਨੂੰ ਹੋਣਾ ਨਾ ਸਕਣਾ ਵਰਜ ਕੀ ਹੈ? ਜੇ ਤੂੰ ਗੁਰੂ ਦਾ ਉਪਦੇਸ਼ ਹੀ ਨਹੀਂ ਮੰਨਿਆ, ਗੁਰੂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲਿਆ, ਤੇ ਫਿਰ ਹੁਣ ਮਾਪੇ ਆ, ਹੁਣ ਮਾਪੇ ਆਪਣੇ ਬੱਚਿਆਂ ਦੇ ਵਿੱਚ ਸਾਰੇ ਗੁਣ ਭਰਦੇ ਆ, ਸੰਸਕਾਰੀ ਹੋਣ, ਉਹਨਾਂ ਨੂੰ ਪੂਰਾ ਸਮਝਾਉਂਦੇ ਆ ਵੀ ਐਂ ਵਿਚਰਨਾ ਹੈ, ਐਂ ਬੁਲਾਉਣਾ ਹੈ। ਤੇ ਇੱਥੇ ਆ ਕੇ ਆਪਣਾ ਪਾਵਨ ਦਰਬਾਰ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਸਾਨੂੰ ਸੰਸਕਾਰੀ ਗੁਣ ਵੀ ਮਿਲਦੇ ਆ ਤੇ ਸਾਨੂੰ ਰੂਹਾਨੀਅਤ ਗੁਣ ਵੀ ਮਿਲਦੇ ਆ। ਰੂਹਾਨੀ ਤੇ ਸੰਸਕਾਰ ਵੀ ਸਾਡੇ ਉੱਪਰ ਗੁਰੂ ਸਾਹਿਬ ਕੁੱਟ ਕੁੱਟ ਕੇ ਭਰਦਾ ਹੈ ਵੀ ਗੁਰੂ ਦਰਬਾਰ ਵਿੱਚ ਆ ਕੇ ਕਿਸ ਤਰ੍ਹਾਂ ਬੈਠਣਾ ਹੈ, ਕਿਸ ਤਰ੍ਹਾਂ ਸਤਸੰਗ ਕਰਨੀ ਹੈ। ਜਦ ਸੇਠ ਕਰੋੜੀ ਪਹਿਲੀ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ 'ਤੇ ਆਇਆ ਨਾ, ਪਹਿਲੀ ਵਾਰ ਆਇਆ ਸੀ ਕਾਬਲ ਦੀ ਸੰਗਤ ਦੇ ਨਾਲ, ਉਹਨੂੰ ਘਾਟਾ ਪੈ ਗਿਆ। ਉਹ ਸੰਗਤ ਕਰਨ ਵਾਸਤੇ ਪਾਵਨ ਦਰਬਾਰ 'ਚ ਆਇਆ ਤੇ ਜਦੋਂ ਆਇਆ ਨਾ ਪਿੱਛੇ ਖੜ ਜਾਂਦਾ ਹੈ, ਸੰਗਤਾਂ ਬੈਠੀਆਂ ਹੁੰਦੀਆਂ ਝੌਕੜੀ ਮਾਰ ਕੇ, ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਵੀਰ ਭਾਈ ਵੀਰਾਂ ਵਾਲੇ ਪਾਸੇ, ਗੁਰੂ ਸਾਹਿਬ ਤਖ਼ਤ 'ਤੇ ਬੈਠੇ ਹੁੰਦੇ ਆ। ਅਤੇ ਉਹ ਜਿਹੜੀ ਸੰਗਤ ਦੇ ਨਾਲ ਆਉਂਦਾ ਉਹ ਪੁੱਛਦਾ ਵੀ ਉਹ ਤਖ਼ਤ 'ਤੇ ਕੌਣ ਬੈਠਾ? ਉਹ ਕਹਿੰਦੇ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ, ਜਿਹੜੇ ਆਹ ਬੈਠੇ ਹਨ ਕਹਿੰਦੇ ਉਹਦੀ ਸੰਗਤ ਹੈ। ਉਹ ਕਹਿੰਦਾ ਨਹੀਂ, ਇਹ ਸੰਗਤ ਨਹੀਂ ਹੈ, ਅਤੇ ਉਹ ਗੁਰੂ ਨਹੀਂ ਹੈ, ਉਹ ਤਾਂ ਖੁਦ ਰੱਬ ਹੈ, ਅਕਾਲ ਪੁਰਖ ਦੀ ਜੋਤ ਹੈ, ਖੁਦ ਰੱਬ ਹੈ। ਜਿਹਨੇ ਪਹਿਲੀ ਵਾਰੀ ਦਰਸ਼ਨ ਕੀਤੇ ਨਾ ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ। ਪੂਰਾ ਸਤਿਗੁਰ ਉਹ ਹੈ ਜਿਹਦੇ ਦਰਸ਼ਨ ਕਰਿਆ ਤੋਂ ਹਿਰਦੇ ਨੂੰ ਸ਼ਾਂਤੀ ਆ ਗਈ, ਉਹ ਪੂਰਾ ਗੁਰੂ ਹੈ, ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ। ਕਹਿੰਦਾ ਜਿਹੜਾ ਤਖ਼ਤ 'ਤੇ ਬੈਠਾ ਹੈ ਉਹ ਤਾਂ ਰੱਬ ਹੈ, ਅਕਾਲ ਪੁਰਖ ਦੀ ਜੋਤ ਹੈ, ਅਤੇ ਜਿਹੜੇ ਆ ਬੈਠੇ ਹਨ, ਬੀਬੀਆਂ ਬੈਠੀਆਂ ਏ, ਇਹ ਗੁਰਸਿੱਖ ਬੈਠੇ ਹੈ। ਦੇਖੋ ਜੇ ਇਹ ਆਮ ਬੰਦੇ ਹੁੰਦੇ ਨਾ, ਆਮ ਬੰਦੇ ਹੁੰਦੇ ਚੌਂਕੜਾ ਮਾਰ ਕੇ ਬੈਠਣਾ ਹੀ ਔਖਾ ਹੈ, ਇਹਨਾਂ ਦੇ ਚੌਂਕੜੇ ਲੱਗੇ ਹੈ ਔਰ ਨਿਤਨ ਇਹਨਾਂ ਦੇ ਬੰਦ ਹੈ, ਅਤੇ ਇਹ ਆਮ ਬੰਦੇ ਨਹੀਂ ਹਨ, ਆਮ ਇਨਸਾਨ ਨਹੀਂ ਹਨ। ਇਹ ਤਾਂ ਜਿਵੇਂ ਨਾ ਅਰਸ਼ਾਂ ਤੋਂ ਮਾਤ ਲੋਕ ਅਤੇ ਦੇਵੀ ਦੇਵਤੇ ਉੱਤਰੇ ਹੁੰਦੇ ਹੈ, ਜਮਾਂ ਸ਼ੋਰ ਸ਼ਰਾਬਾ ਨਹੀਂ ਹੈ, ਆਏ ਬੈਠੇ ਹੈ, ਰੱਬ ਦੇ ਪ੍ਰਵਚਨ ਦੇਵੀ ਦੇਵਤਾ ਵਾਂਗੂ ਸੁਣ ਰਹੇ ਹੈ ਵੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਗੁਰੂ ਦਾ ਦਰਬਾਰ ਮਿਲਿਆ ਹੈ, ਗੁਰੂ ਦੇ ਪਾਵਨ ਦਰਬਾਰ ਵਿੱਚ ਬੈਠੇ ਹੈ। ਦੇਖੋ ਭਗਤੀ ਵੀ ਬੈਠੀ ਹੈ, ਸ਼ਕਤੀ ਵੀ ਬੈਠੀ ਹੈ, ਭਜਨੀਕ ਪੁਰਸ਼ ਵੀ ਬੈਠੇ ਹੈ, ਅਤੇ ਆਪਣਾ ਸੂਰਮ ਵੀ ਯੋਧੇ ਬੈਠੇ ਹਨ। ਇਹ ਉਹ ਦ੍ਰਿਸ਼ ਦੇਖ ਕੇ ਉਹਦਾ ਹਿਰਦਾ ਕੀ ਲਿਆ ਗਿਆ, ਬਸ ਗੁਰੂ ਦੇ ਦਰਸ਼ਨ ਕਰਕੇ ਅਤੇ ਉਹ ਸੀਨ ਦੇਖ ਕੇ ਜਿਹੜਾ ਸੇਠ ਕਰੋੜੀ ਹੈ, ਉਸ ਦਿਨ ਤੋਂ ਹੀ ਉਹਨੇ ਸਾਰਾ ਕੁਝ ਗੁਰੂ ਨੂੰ ਅਰਪਣ ਕਰਤਾ। ਜਦੋਂ ਸਾਰਾ ਕੁਝ ਹੀ ਗੁਰੂ ਨੂੰ ਅਰਪਣ ਕਰਤਾ ਤਾਂ ਸਾਰੀਆਂ ਦਾਤਾਂ ਗੁਰੂ ਸਾਹਿਬ ਦੇ ਦਰ ਤੋਂ, ਗੁਰੂ ਨਾਨਕ ਦੇ ਦਰ ਤੋਂ ਲੈ ਗਿਆ। ਉਹ ਗੁਰੂ ਨੇ ਜਸ ਕੀਰਤੀ ਕੀਤੀ ਉਹਦੀ, ਚਾਹੇ ਉਹਨੂੰ ਘਾਟੇ ਪਏ, ਪਰ ਗੁਰੂ ਦੇ ਪਾਵਨ ਦਰ 'ਤੇ ਆ ਕੇ ਉਹ ਤੋਂ ਸੇਵਾ ਕਰਾਈ, ਉਹ ਤੋਂ ਸਿਮਰਨ ਕਰਾਇਆ, ਉਹ ਤੋਂ ਸਤਸੰਗ ਕਰਾਏ, ਸੰਗਤ ਦੇ ਜੋੜੇ ਝਾੜੇ ਲੰਗਰਾਂ ਦੀ ਸੇਵਾ ਕਰਾਈ, ਔਰ ਜਦੋਂ ਜਾਣ ਲੱਗਿਆ ਆਪਣੇ ਨਗਰ, ਗੁਰੂ ਸਾਹਿਬ ਨੇ ਨਜ਼ਰ ਦੌਲਤ ਨਾਲ ਨਵਾਜਤਾ, ਉਹਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਹੋ ਗਈ ਹੈ। ਜਿਹੜੇ ਮੰਨ ਲਓ ਜੇ ਕਿਸੇ ਦੇ ਮਾੜੇ ਦਿਨ ਹੈ, ਹਮੇਸ਼ਾ ਮਾੜੇ ਵੀ ਨਹੀਂ ਰਹਿੰਦੇ, ਜੇ ਚੰਗੇ ਹੈ ਤਾਂ ਹਮੇਸ਼ਾ ਚੰਗੇ ਵੀ ਨਹੀਂ ਰਹਿੰਦੇ, ਜੇ ਬਚਪਨ ਹੈ ਫਿਰ ਜਵਾਨੀ ਫਿਰ ਬੁਢੇਪਾ ਹੈ, ਇਸ ਤਰ੍ਹਾਂ ਉਮਰਾਂ ਲੱਗੀ ਕਿਨਾਰੇ ਹੈ। ਸੋ ਪਿਆਰੇ ਖਾਲਸਾ, ਕੋਈ ਕਵੀ ਲਿਖਦਾ ਕਹਿੰਦਾ ਸੀਨ ਸੋਚ ਲੈ ਅਕਲ ਦੇ ਨਾਲ ਬਹਿ ਕੇ, ਤੇਰੀ ਰੋਜ਼ ਨਹੀਂ ਕਾਫਲਾ ਤੜੀ ਰਹਿਣੀ, ਘਰ ਨਹੀਂ ਸੈਨਾ ਉੱਡਣ ਖਟੋਲਿਆਂ ਤੇ, ਬੱਗੀ ਸਦਾ ਨਹੀਂ ਤਵੇਲੇ ਖੜੀ ਰਹਿਣੀ, ਸਦਾ ਜੇਠ ਨਾ ਹਾਰਦੀ ਧੁੱਪ ਰਹਿਣੀ, ਕਦੇ ਸਦਾ ਨਹੀਂ ਸੌਣ ਦੀ ਝੜੀ ਰਹਿਣੀ, ਐਵੇਂ ਕਿਉਂ ਅਰਵੇਲੇ ਮਾਣ ਕਰਦਾ, ਗੁੱਡੀ ਸਦਾ ਨਹੀਂ ਅਸਮਾਨੀ ਚੜੀ ਰਹਿਣੀ। ਕਾਹਦਾ ਮਾਣ ਹੈ? ਅਸੀਂ ਤਾਂ ਮਾਣ ਵੀ ਨਹੀਂ ਕਰ ਸਕਦੇ। ਜੇ ਕਿਸੇ ਨੂੰ ਉਹਦੇ ਬਖਸ਼ਿਆ ਗੁਰੂ ਸਾਹਿਬ ਨੇ, ਕੋਈ ਤਖ਼ਤਾਂ 'ਤੇ ਬੈਠਾ, ਕਿਸੇ ਦਾ ਹੁਕਮ ਚੱਲਦਾ ਹੈ, ਜੇ ਮੰਨ ਲਓ ਉੱਥੇ ਕੌੜੀ ਨਜ਼ਰ ਹੋ ਗਈ, ਉਹਨੂੰ ਥੱਲੇ ਲਾ ਸਕਦੇ ਆ, ਔਰ ਜੇ ਕੋਈ ਮੰਗਦਾ ਕੋਈ ਭਖਾਰੀ ਹੈ, ਉੱਥੇ ਕਿਰਪਾ ਹੋ ਗਈ, ਨਵਾਜਣਾ ਹੀ ਨੇ ਗੁਰੂ ਸਾਹਿਬ ਨੇ, ਉੱਥੇ ਕਿਰਪਾ ਹੋ ਗਈ, ਉਹਨੂੰ ਤਖ਼ਤਾਂ ਤਾਜਾਂ ਦਾ ਬਾਦਸ਼ਾਹ ਬਣਾ ਸਕਦਾ। ਕਿਉਂ? ਸਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਦੱਸ ਦੇ। ਪਰ ਜਿਹੜੀ ਇਹ ਮਾਣ ਹੈ, ਵਡਿਆਈ ਹੈ, ਸ਼ੋਹਰਤ ਹੈ, ਇੱਜ਼ਤ ਹੈ, ਇਹਨੇ ਕੋਈ ਪਾਰ ਨਹੀਂ ਲੰਘਾਇਆ। ਗੁਰੂ ਸਾਹਿਬ ਤਾਂ ਮਾਣ ਬਖਸ਼ਾ ਆਪਦੇ ਪਿਆਰੇ ਸਿੱਖਾਂ ਨੂੰ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਤਾ ਅਤੇ ਬਲਵੰਡਾ ਦੋ ਰਾਗੀ ਹੋਏ ਆ, ਰਾਗੀਆਂ ਨੂੰ ਮਾਣ ਬਖਸ਼ਿਸ਼ ਕਰਿਆ, ਮਾਣ ਬਖਸ਼ਿਆ, ਇੰਨਾ ਵਧੀਆ ਜਸ ਕੀਰਤੀ ਕਰਦੇ, ਅਲਾਹੀ ਬਾਣੀ ਦਾ ਕੀਰਤਨ ਕਰਦੇ, ਗੁਰੂ ਸਾਹਿਬ ਆਪ ਬਹਿ ਕੇ ਸੁਣਦੇ ਉਹਨਾਂ ਦੇ ਮੁੱਖ ਚੋਂ ਕੀਰਤਨ, ਰੋਹ ਕੀਰਤਨ ਕਰਦੇ ਹੁੰਦੇ, ਪਰ ਉਹਨਾਂ ਨੂੰ ਮਾਣ ਹੋ ਗਿਆ। ਮਾਣ ਇਹ ਹੋ ਗਿਆ ਵੀ ਜੇ ਅਸੀਂ ਕੀਰਤਨ ਕਰਦੇ ਹਾਂ ਤਾਂ ਸੰਗਤ ਆਉਂਦੀ ਹੈ, ਤਾਂ ਚੜਾਵਾ ਚੜ੍ਹਦਾ ਹੈ, ਗੁਰੂ ਦੀ ਸੋਭਾ, ਜਸ ਕੀਰਤੀ ਸਾਡੇ ਕਰਕੇ ਹੁੰਦਾ, ਉਹਨਾਂ 'ਚ ਮੈਂ ਆ ਗਈ, ਮੈਂ ਆ ਗਈ।
ਤੇ ਗੁਰੂ ਸਾਹਿਬ ਤਾਂ ਪਿਆਰੇ ਖਾਲਸਾ ਜੀ ਤਖਤਾਂ ਤੇ ਜੇ ਮਾਣ ਬਖਸ਼ਿਸ਼ ਕਰਦਾ ਹੈ ਤਖਤਾਂ ਤੇ ਬਿਠਾਉਂਦਾ ਹੈ ਤਖਤਾਂ ਤੋਂ ਲਾ ਵੀ ਸਕਦਾ ਹੈ। ਉਹ ਜਵਾਬ ਦੇ ਗਏ ਉਹਨਾਂ ਦੀ ਪੁੱਤਰੀ ਦੀ, ਕੋਈ ਕਹਿੰਦਾ ਭੈਣ ਦੀ, ਕੋਈ ਕਹਿੰਦੇ ਪੁੱਤਰੀ ਦਾ ਵਿਆਹ ਸੀ, ਗੁਰੂ ਸਾਹਿਬ ਤੋਂ ਮਾਇਆ ਮੰਗ ਲਈ, ਕਹਿੰਦੇ ਸਾਨੂੰ ਮਾਇਆ ਦਿਓ, ਚਾਹੀਦੀ ਹੈ ਸਾਨੂੰ ਬੇਟੀ ਦਾ ਵਿਆਹ ਕਰਨਾ ਹੈ। ਗੁਰੂ ਸਾਹਿਬ ਕਹਿੰਦੇ ਇਹ ਮਾਇਆ ਤਾਂ ਸੰਗਤਾਂ ਦੀ ਮਾਇਆ ਹੈ, ਇਹ ਤਾਂ ਜ਼ਹਿਰ ਦੇ ਬਰਾਬਰ ਹੈ, ਅਸੀਂ ਨਹੀਂ ਦੇ ਸਕਦੇ, ਸਾਨੂੰ ਹੁਕਮ ਨਹੀਂ ਹੈ। ਉਹ ਕਹਿੰਦੇ ਫਿਰ ਅੱਜ ਸਤਸੰਗ ਹੋਵੇ ਕੱਲ੍ਹ ਨੂੰ ਅਤੇ ਕੱਲ੍ਹ ਦਾ ਚੜਾਵਾ ਸਾਨੂੰ ਦੇ ਦਿਓ। ਅਗਲੇ ਦਿਨ ਸਤਸੰਗ ਕੀ ਹੋਣਾ ਸੀ, ਗੁਰੂ ਸਾਹਿਬ ਨੇ ਕਲਾ ਇਹੋ ਜਿਹੀ ਖੇਡ ਰਚਾਈ, ਮੀਂਹ ਨੇਰੀ ਝੱਖੜ ਆਇਆ, ਇਕੱਲੇ ਕੀਰਤਨ ਕਰੀ ਗਏ, ਸੰਗਤ ਘੱਟ ਆਈ, ਜਿਹੜੇ ਆਏ ਚੜਾਵਾ ਘੱਟ ਹੋਇਆ, ਉਹ ਹੰਕਾਰ ਗਏ, ਅਸੀਂ ਚੱਲੇ ਹਾਂ, ਅਸੀਂ ਨਹੀਂ ਆਉਣਾ, ਅੱਜ ਤੋਂ ਰਾਗੀ ਮੰਗਾ ਲਿਓ, ਆਪ ਕੀਰਤਨ ਕਰ ਲਿਓ, ਆਪਦੇ ਸਿੱਖਾਂ ਨੂੰ ਕਹਿ ਦਿਓ। ਹੁਣ ਜਿਹੜਾ ਸਮਰੱਥ ਹੈ ਉਹਨੂੰ ਕਿਸੇ ਅੱਗੇ ਝੁਕਣ ਦੀ ਕੀ ਲੋੜ ਹੈ, ਉਹ ਤਾਂ ਜਾਨਵਰਾਂ ਤੋਂ ਨੂੰ ਬੋਲਣ ਲਾ ਸਕਦਾ, ਪਿੰਗਲਿਆਂ ਨੂੰ ਪਹਾੜ ਚੜਾ ਸਕਦਾ, ਜਿਹੜਾ ਆਪ ਸਮਰੱਥ ਹੈ ਸਾਡੇ ਸਤਿਗੁਰੂ। ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖਾਂ 'ਤੇ ਕਿਰਪਾ ਕੀਤੀ, ਸਿੱਖਾਂ 'ਤੇ ਸੰਗਤ ਦੇ ਵਿੱਚ ਸਿੱਖ ਉੱਠੇ, ਉਹਨਾਂ ਨੂੰ ਨਵਾਜਿਆ ਹੈ, ਉਹਨਾਂ 'ਤੇ ਕਿਰਪਾ ਕਰਕੇ ਰਸ਼ਨਾ ਅਤੇ ਸਰਸਾਵਤੀ ਦਾ ਵਾਸਾ ਕਰਕੇ ਉਹਨਾਂ ਤੋਂ ਐਸਾ ਰਸ ਭਿੰਨਾ ਕੀਰਤਨ ਕਰਾਇਆ, ਮੁੜ ਕੇ ਫਿਰ ਉਹ ਉਹਨਾਂ ਨੂੰ ਐਂ ਹੋ ਗਿਆ ਵੀ ਬਸ ਅਸੀਂ ਹੀ ਸੀਗੇ, ਤਾਂ ਹੀ ਸਾਰਾ ਕੁਝ ਹੁੰਦਾ। ਇਹ ਤਾਂ ਸਿਰਫ ਇਹ ਜਿਹੜੀ ਪ੍ਰਾਪਤੀ ਹੈ, ਜਿਹੜਾ ਮਾਣ ਹੈ, ਗੁਰੂ ਸਾਹਿਬ ਅਪਾਰ ਬਖਸ਼ ਆਪ ਕਿਰਪਾ ਕਰਦਾ ਹੁੰਦਾ, ਕੋਈ ਵੀ ਰਾਗੀ ਢਾਡੀ ਬੁਲਾਰਾ ਪ੍ਰਚਾਰਕ ਇਹ ਨਹੀਂ ਕਹਿ ਸਕਦਾ ਜੇ ਅਸੀਂ ਬੋਲਦੇ ਹਾਂ ਤਾਂ ਸੰਗਤ ਆਉਂਦੀ। ਸੰਗਤ ਗੁਰੂ ਦੇ ਪ੍ਰੇਮ ਨੂੰ ਆਉਂਦੀ ਹੈ, ਗੁਰੂ ਦੇ ਇਤਿਹਾਸ ਨੂੰ ਆਉਂਦੀ ਹੈ, ਗੁਰੂ ਦੀਆਂ ਬਾਤਾਂ ਸੁਣਨ ਵਾਸਤੇ ਆਉਂਦੀ ਹੈ। ਸੋ ਪਿਆਰੇ ਖਾਲਸਾ ਜੀ, ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਲਓ ਤੁਸੀਂ ਬਹੁਤ ਹੀ ਭਜਨੀਕ ਪੁਰਸ਼ ਬੈਠੇ ਹੋ, ਧਿਆਨ ਦਿਓ, ਦੁਪਹਿਰ ਦੇ ਦੋ ਦੀਵਾਨ ਲੰਘੇ ਆ, ਉਹ 'ਚ ਅਸੀਂ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ ਆਰੰਭਿਆ ਸੀ, ਉਸੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦਾਤਾਂ ਲੈਣ ਵਾਸਤੇ ਮੀਰੀ ਪੀਰ ਦੇ ਮਾਲਕਾਂ ਦੇ ਚਰਨਾਂ 'ਚ ਸਿੱਖ ਸੰਗਤਾਂ ਆ ਰਹੀਆਂ ਹਨ। ਮਾਤਾ ਸੁਲੱਖਣੀ, ਜਿਨ੍ਹਾਂ ਨੂੰ ਮਾਂ ਸ਼ਬਦ ਸੁਣਨਾ ਨਸੀਬ ਨਹੀਂ ਹੋਇਆ, ਕਿਸੇ ਨੇ ਦੱਸ ਪਾਈ ਗੁਰੂ ਦੇ ਦਰ 'ਤੇ ਆਈ ਹੈ, ਭਾਈ ਗੁਰਦਾਸ ਨੇ ਸਮਝਾ ਕੇ ਤੋਰਤਾ ਵੀ ਰੱਬ ਬੈਠਾ, ਉਹਦੇ ਮੁਬਾਰਕ ਚਾਨਾਂ ਜਾ ਕੇ ਬੀਬੀ ਦੋਵੇਂ ਹੱਥ ਜੋੜ ਕੇ ਦਾਤਾਂ ਮੰਗਣੀਆਂ, ਝੋਲੀ ਅੱਡ ਕੇ ਖੈਰ ਮੰਗਣੀਆਂ, ਗੁਰੂ ਸਾਹਿਬ ਤੇਰੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰਨਗੇ। ਮਾਫ਼ ਕਰਿਓ ਮੇਰੇ ਅਰਗੇ ਮੂਰਖਾਂ ਨੂੰ, ਗੁਰੂ ਤੋਂ ਮੰਗਣਾ ਨਹੀਂ ਆਉਂਦਾ, ਵੀ ਸਾਨੂੰ ਮੰਗਣ ਦੀ ਜਾਚ ਨਹੀਂ ਹੈ ਵੀ ਗੁਰੂ ਤੋਂ ਮੰਗਣਾ ਕਿਵੇਂ ਹੈ। ਉਹ ਬੀਬੀ ਗੁਰੂ ਸਾਹਿਬ ਦੇ ਕੋਲੇ ਗਈ, ਫੜਾ ਸੋਟਾ ਮਾਰਿਆ, ਮਹਾਰਾਜਾ ਪੁੱਤ ਚਾਹੀਦਾ, ਪੁੱਤ ਦੀ ਦਾਤ ਬਖਸ਼ਿਸ਼ ਕਰੋ, ਮੇਰੀ ਝੋਲੀ ਪੁੱਤ ਪਾ ਦਿਉ। ਗੁਰੂ ਸਾਹਿਬ ਦੀ ਮੌਜ ਹੈ, ਪਤਾ ਨਹੀਂ ਕਿਹੜੀ ਮੌਜ ਬੈਠੇ ਹੈ। ਗੁਰੂ ਸਾਹਿਬ ਕਹਿੰਦੇ ਬੀਬੀ ਆਹ ਜਨਮ ਤਾਂ ਕੀ ਸੱਤਾਂ ਜਨਮਾਂ 'ਚ, ਅਗਲੇ ਜਨਮਾਂ 'ਚ ਵੀ ਕਾਟਾ ਫੇਰਤਾ ਮਹਾਰਾਜ ਨੇ, ਕਹਿੰਦੇ ਆਹ ਜਨਮ ਤਾਂ ਕੀ ਅਗਲੇ ਸੱਤਾਂ ਜਨਮਾਂ ਤੱਕ ਤੇਰੇ ਘਰੇ ਔਲਾਦ ਨਹੀਂ ਹੋ ਸਕਦੀ, ਜਾਓ ਕਿਰਾ। ਬੀਬੀ ਰੋਂਦੀ ਆਈ ਸੀ, ਰੋਂਦੀ ਮੁੜਿਆਈ ਹੈ, ਔਰ ਆਪਣੇ ਮਨ ਨੂੰ, ਆਪਣੀ ਤਕਦੀਰ ਨੂੰ ਕੋਸਦੀ ਹੈ, ਕਿਸੇ ਦੇ ਇੱਕ ਪੁੱਤ ਹੈ, ਕਿਸੇ ਦੇ ਦੋ ਆ, ਕਿਸੇ ਦੇ ਪੰਜ ਹੈ, ਕਿਸੇ ਦੇ ਸੱਤ ਹੈ, ਕਿਸੇ ਦੇ ਲੜਕੀਆਂ ਹਨ, ਨਾ ਮੇਰੇ ਲੜਕੀ ਹੈ, ਨਾ ਮੇਰੇ ਪੁੱਤ ਹੈ, ਹੇ ਮਾਲਕਾ, ਹੇ ਮੇਰੇ ਪਾਤਸ਼ਾਹ, ਮੇਰੀ ਨਿਮਾਣੀ ਦੀ, ਮੇਰੀ ਗਰੀਬਣੀ ਦੀ, ਮੇਰੀ ਤੱਤੜੀ ਦੀ, ਤੈਂ ਕਿਹੋ ਜਿਹੀ ਤਕਦੀਰ ਲਿਖੀ ਹੈ, ਕਿਹੋ ਜਿਹੀ ਲਿਖੀ ਤੱਤੜੀ ਨਿਮਾਣੀ ਦੀ ਤਕਦੀਰ ਮਾਲਕਾ ਮਾਤਾ ਸੁਲੱਖਣੀ ਉਸ ਰੱਬ ਨੂੰ ਯਾਦ ਅਲੰਬੇ ਕਿਉਂ ਦਿੰਦੀ ਹੈ।

0: ਕਹਿੰਦੀ ਮਹਾਰਾਜ ਮੇਰੀ ਕਿਹੋ ਜਿਹੀ ਤਕਦੀਰ ਲਿਖਤੀ ਹੈ, ਲੋਕਾਂ ਦੇ ਤਾਨੇ ਮੇਨੇ ਬੜੇ ਮੈਂ ਸਹੇ ਹੈ, ਹੁਣ ਤਾਂ ਉਮਰ ਵੀ ਆਪਣੀਆਂ ਮੂੰਹ ਤੇ ਝੁਰੜੀਆਂ ਪੈ ਗਈਆਂ, ਵਾਲ ਚਿੱਠੇ ਹੋ ਰਹੇ ਆ, ਮਾਂ ਸ਼ਬਦ ਸੁਣਨਾ ਨਸੀਬ ਨਹੀਂ ਹੋਇਆ। ਦੁਨਿਆਵੀ ਲੋਕ ਹੈ, ਸਰਟੀਫਿਕੇਟ ਦੇਣ ਲੱਗੇ ਮਿੰਟ ਲਾਉਂਦੇ ਆ, ਕਿਸੇ ਨੂੰ ਦੇਣਾ ਹੋਵੇ ਨਾ ਕੋਈ ਵੀ ਇਹਨੂੰ ਐਂ ਹੋ ਗਿਆ ਤੇ ਐਂ ਸਰਟੀਫਿਕੇਟ ਦੇ ਦਈਏ, ਮਿੰਟ ਲਾਉਂਦੇ ਆ। ਦੇਖੋ ਹੁਣ ਜਿਨ੍ਹਾਂ ਦੇ ਉੱਪਰ ਅਲਾਹੀ ਛਤਰ ਝੁਲਣੇ ਸੀ, ਉਸ ਬੱਚੇ ਨੂੰ ਲਾਹੌਰ ਦੇ ਲੋਕਾਂ ਨੇ, ਮਨਮੁੱਖਾਂ ਨੇ ਨਭਾਗਾ ਦੱਸਿਆ, ਭਾਈ ਜੇਠਾ ਜੀ, ਮਾਤਾ ਪਿਤਾ ਮਾਤ ਲੋਕ ਤੋਂ ਚਲੇ ਗਏ, ਲੋਕੀ ਕਹਿੰਦੇ ਨਕੜਮਾ, ਨਭਾਗਾ, ਨਲਾਇਕ ਹੈ ਬੱਚਾ। ਜੇ ਇਹ ਭਾਗਾਂ ਵਾਲਾ ਹੁੰਦਾ, ਇਹਦੀ ਮਾਂ ਰਹਿੰਦੀ, ਇਹਦਾ ਪਿਤਾ ਚਲਿਆ ਜਾਂਦਾ, ਜਾਂ ਪਿਤਾ ਰਹਿੰਦਾ ਮਾਂ ਚਲੀ ਜਾਂਦੀ, ਦੋਵੇਂ ਹੀ ਚਲੇ ਗਏ। ਸਰਟੀਫਿਕੇਟ ਕਿਹੋ ਜਿਹਾ ਦੇ ਤਾ ਵੀ ਇਹ ਨਭਾਗਾ ਹੈ, ਵੀ ਇਹ ਕਰਮਾਂ ਵਾਲਾ ਬੱਚਾ ਨਹੀਂ ਹੈ। ਨਾਨੀ ਨੇ ਪਾਲਿਆ ਉਸ ਬੱਚੇ ਨੂੰ, ਉਸ ਬੱਚੇ ਨੂੰ ਨਾਨੀ ਨੇ ਪਾਲਿਆ। ਬਾਸਰ ਕੇ ਗਿੱਲਾਂ ਤੀਸਰੇ ਪਾਤਸ਼ਾਹ ਦਾ ਨਗਰ ਹੈ, ਤੇ ਤੀਸਰੇ ਪਾਤਸ਼ਾਹ ਉਸ ਵਕਤ ਗੋਇੰਦਵਾਲ ਸਾਹਿਬ ਦੀ ਸੇਵਾ ਕਰਾ ਰਹੇ, ਬੌਲੀ ਸਾਹਿਬ ਦੀ। ਨਾਨੀ ਕਹਿੰਦੀ ਬੇਟਾ ਕਿਰਤ ਵੀ ਕਰਨੀ ਹੈ ਤੇ ਸੇਵਾ ਵੀ ਕਰਨੀ, ਘੁੰਗਣੀਆਂ ਦੇ ਦੇਣੀਆਂ ਭਾਈ ਜੇਠੇ ਨੂੰ। ਉਹਨੇ ਉੱਥੇ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਦੇ ਕੇ ਘੁੰਗਣੀਆਂ ਵੇਚਣੀਆਂ, ਛਾਵੜੀ ਵਿਹਲੀ ਹੋ ਜਾਣੀ, ਇੱਕ ਪਾਸੇ ਰੱਖ ਦੇਣੀ, ਫਿਰ ਗੁਰੂ ਦੇ ਦਰ ਤੇ ਸੇਵਾ ਕਰਨੀ। ਦੇਖੋ ਉੱਥੇ ਜਦੋਂ ਬੌਲੀ ਸਾਹਿਬ ਦਾ ਨਿਰਮਾਣ ਹੋ ਰਿਹਾ, ਕਿੰਨੀ ਉੱਥੇ ਸੰਗਤ ਹੋਊਗੀ, ਕਿੰਨੀ ਸੇਵਾਦਾਰ ਹੋਣਗੇ। ਪਾਤਸ਼ਾਹ ਗੁਰਦੇਵ ਪਿਤਾ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਪੁੱਤਰੀ ਬੀਬੀ ਭਾਨੀ ਵਾਸਤੇ ਵਰ ਟੋਲ ਰਹੇ, ਵਰ ਲੜਕਾ ਰੱਬ ਰਹੇ ਵੀ ਸ਼ਾਦੀ ਕਰਨੀ ਹੈ। ਮਹਾਰਾਜ ਤਖ਼ਤ ਤੇ ਬੈਠੇ ਆ, ਇੱਕ ਬਿੱਪਰ ਬੁਲਾਇਆ, ਬਿੱਪਰ ਨੂੰ ਸੱਦਿਆ ਪੰਡਿਤ ਨੂੰ, ਔਰ ਮਹਾਰਾਜ ਦੇ ਮਹਿਲ ਕੋਲੇ ਖੜੇ ਮਾਤਾ ਮਨਸਾ ਦੇਵੀ ਜੀ। ਜਦੋਂ ਭਾਈ ਜੇਠਾ ਸਿਰ ਤੇ ਭਰ ਭਰ ਕੇ ਨਾ ਟੋਕਰੇ ਬੌਲੀ ਸਾਹਿਬ ਦੀ ਸੇਵਾ ਕਰਵਾ ਰਿਹਾ ਹੈ, ਬਾਹਰ ਕੱਢ ਰਿਹਾ ਹੈ, ਭੱਜਿਆ ਹੀ ਫਿਰਦਾ, ਗੁਰੂ ਦੇ ਪ੍ਰੇਮ ਵਿੱਚ ਦੇਖਦਾ ਨਹੀਂ ਹੈ, ਮੇਰੇ ਜਿਹੜੇ ਕੱਪੜੇ ਉਹ ਵੀ ਪੁਰਾਣੇ ਲਿਬੜ ਜਾਂਦੇ ਹੈ, ਐਨ ਤਨੋ ਮਨੋ ਲਾ ਕੇ ਸੇਵਾ ਕਰਦਾ। ਜਦੋਂ ਐਂ ਪੁੱਛ ਰਹੇ ਨਾ ਬਿੱਪਰ ਨੂੰ ਮਹਾਰਾਜ, ਤੇ ਨਜ਼ਰ ਉੱਧਰ ਹੈ, ਭਾਈ ਜੇਠੇ ਦੇ ਉੱਪਰ ਨਜ਼ਰ ਪੈ ਰਹੀ ਹੈ, ਤੇ ਮਹਾਰਾਜ ਦੇ ਮਹਿਲ ਮਾਤਾ ਮਨਸਾ ਦੇਵੀ ਕਹਿੰਦੀ ਸਵਾਮੀ ਜੀ, ਆਪਣੀ ਪੁੱਤਰੀ ਵਾਸਤੇ ਆਪਾਂ ਵਰ ਲੱਭ ਰਹੇ ਹਾਂ, ਜੇ ਵਰ ਹੋਵੇ ਤਾਂ ਉਹ ਜੇਠੇ ਵਰਗਾ ਹੋਵੇ। ਤੇ ਤੀਸਰੇ ਪਾਤਸ਼ਾਹ ਕਹਿੰਦੇ ਜੇਠੇ ਵਰਗਾ ਤਾਂ ਜੇਠਾ ਹੀ ਆ, ਹੋਰ ਨਹੀਂ ਹੋਣਾ, ਆਪੇ ਇਹਦੇ ਨਾਲ ਵਿਆਹ ਕਰ ਦਿੰਦੇ ਹਾਂ, ਇਹਦੇ ਨਾਲ ਸੰਯੋਗ ਬਣਾ ਦਿੰਦੇ ਹਾਂ। ਮਾਤਾ ਮਨਸਾ ਦੇਵੀ ਨੇ ਦੁਨਿਆਵੀ ਹੋਲੀਆ ਦੇਖਿਆ, ਮਾਫ ਕਰਿਓ ਆਪਾਂ ਵੀ ਜੇ ਧੀਆਂ ਦੇ ਵਿਆਹ ਕਰਦੇ ਹਾਂ ਤਾਂ ਸਾਰਾ ਦੇਖਦੇ ਹਾਂ ਕੀ ਕਾਰੋਬਾਰ ਹੈ, ਕੀ ਕਿਹੋ ਜਿਹਾ ਘਰ ਹੈ, ਕਿੰਨੀ ਜ਼ਮੀਨ ਆਉਂਦੀ ਹੈ, ਕੀ ਇਹਦਾ ਕਿੱਤਾ ਹੈ, ਕੋਈ ਨਸ਼ਾ ਤਾਂ ਨਹੀਂ ਕਰਦਾ, ਸਾਡੀ ਕੁੜੀ ਨੂੰ ਖਵਾਊਗਾ ਵਧੀਆ, ਇਹ ਸਾਰੂ ਪਹਿਲੇ ਸਾਰੇ ਪਹਿਲੂ ਦੇਖਦੇ ਹਾਂ। ਮਾਤਾ ਮਨਸਾ ਦੇਵੀ ਕਹਿੰਦੀ ਇਹਦੇ ਬਸਤਰ ਲਿਬੜੇ ਹੈ, ਇਹ ਤਾਂ ਗਰੀਬ ਹੈ, ਆਪਣੀ ਕੁੜੀ ਨੂੰ ਕਿੱਥੋਂ ਸੁਖ ਆਰਾਮ ਦੇ ਦੂਗਾ। ਤੀਸਰੇ ਪਾਤਸ਼ਾਹ ਕਹਿੰਦੇ ਪ੍ਰਿਆ ਤੂੰ ਇਹਦੀ ਆਹ ਹੁਲੀਆ ਦੇਖਿਆ ਤੇ ਮੈਂ ਅਗਲਾ ਦੇਖ ਰਿਹਾ ਵੀ ਇਹਦੇ ਉੱਪਰ ਕਿਵੇਂ ਕਿਰਪਾ ਹੋਣੀ ਹੈ, ਜੀ ਇਹਦਾ ਤਾਂ ਘਰ ਵਾਰ ਨਹੀਂ ਹੈ ਤਾਂ ਕਿੱਥੇ ਰੱਖੂਗਾ। ਮਹਾਰਾਜ ਕਹਿੰਦੇ ਇਹਦਾ ਘਰ ਸੋਨੇ ਦੇ ਭਵਨ ਬਣਨੇ, ਸੋਨੇ ਦੇ ਭਵਨ, ਤੇ ਜਿਹੜਾ ਤੂੰ ਕਿਰਤ ਕਹਿੰਦੀ ਹੈ ਰੁਜ਼ਗਾਰ, ਇਹਦੇ ਅਸਥਾਨ ਤੋਂ ਇਹੋ ਜਿਹੇ ਮਹਿਲ ਇਹਦੇ ਬਣਨਗੇ ਤੇ ਕਿੰਨੇ ਪ੍ਰਾਣੀ ਨਿੱਤ ਭੋਜਨ ਛਕਿਆ ਕਰਨਗੇ, 1,00,000 ਤੋਂ ਉੱਪਰ ਕਿੰਨਿਆਂ ਨੂੰ ਰੁਜ਼ਗਾਰ ਮਿਲਣਾ, ਚੀਰ ਨਿੱਤ ਨਵੇਂ ਚੀਰ ਪਹਿਨੇ ਕਰੂ, ਨਿੱਤ ਨਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਨਾ। ਤੇ ਭਾਈ ਜੇਠੇ ਦੇ ਨਾਲ ਬੀਬੀ ਭਾਨੀ ਦਾ ਰਿਸ਼ਤਾ ਹੋ ਗਿਆ ਹੈ, ਤੇ ਬੀਬੀ ਭਾਨੀ ਗੁਰੂ ਪੁੱਤਰੀ ਹੈ, ਗੁਰੂ ਪੁੱਤਰੀ, ਗੁਰੂ ਸਾਹਿਬ ਨੇ ਆਪਣੀ ਪੁੱਤਰੀ ਦੇ ਝੋਲੇ ਵਿੱਚ 3 ਭੱਬਿਆਂ ਦੀਆਂ ਦਾਤਾਂ ਪਾਈਆਂ, 3 ਭੱਬਿਆਂ ਦੀਆਂ, ਵੀ ਤੂੰ ਗੁਰੂ ਦੀ ਪੁੱਤਰੀ ਆ, ਸਹੁਰੇ ਘਰ ਜਾ ਕੇ ਤੇਰੇ ਮਨ ਦੇ ਵਿੱਚ ਐਂ ਨਾ ਆ ਜੇ ਮੈਂ ਗੁਰੂ ਦੀ ਪੁੱਤਰੀ ਹਾਂ, ਵੀ ਉੱਥੇ ਮੇਰੀ ਟੌਹਰ ਪੂਰੀ ਹੋਵੇ, ਮੇਰੀ ਪੁੱਛਗਿੱਛ ਪੂਰੀ ਹੋਵੇ ਵੀ ਮੈਂ ਗੁਰੂ ਦੀ ਪੁੱਤਰੀ ਹਾਂ, ਇਹ ਨਹੀਂ ਤੇਰੇ ਮਨ 'ਚ ਆਉਣਾ ਚਾਹੀਦਾ ਗਿਆ। ਤੂੰ ਭੱਬਾ ਭਲਾ ਕਰਨਾ ਹੈ, ਔਰ ਭੱਬਾ ਭਾਣਾ ਮੰਨਣਾ ਹੈ, ਭਾਣਾ ਮੰਨਣਾ ਹੈ, ਅਤੇ ਜੇ ਭੁੱਲ ਹੋ ਗਈ ਉਹ ਤੋਂ ਭੁੱਲ ਬਖਸ਼ਾਉਣੀ ਹੈ। 3 ਭੱਬਿਆਂ ਦੀਆਂ ਦਾਤਾਂ ਗੁਰੂ ਸਾਹਿਬ ਨੇ ਬੱਚੀ ਨੂੰ ਅਰਪਣ ਕੀਤੀਆਂ ਹਨ, ਅਤੇ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚੋਂ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨਜ਼ਰ ਦੇ ਵਿੱਚੋਂ ਭਾਈ ਜੇਠਾ ਜੀ ਪਾਸ ਹੋ ਗਏ। ਬੀਬੀ ਦਾਨੀ ਦਾ ਪਤੀ ਭਾਈ ਰਾਮਾ ਜੀ, 2 ਪੁੱਤਰ ਬਾਬਾ ਮੋਹਨ ਅਤੇ ਬਾਬਾ ਮੋਹਰ ਜੀ, 3 ਫੇਲ ਹੋ ਗਏ। ਗੁਰੂ ਨੇ ਪਰਚੇ ਪਾਏ 4 'ਤੇ ਵੀ ਕਿਹੜਾ ਗੁਰੂ ਨਾਨਕ ਦੇ ਤਖ਼ਤ 'ਤੇ ਆਊਗਾ, 3 ਫੇਲ ਹੋ ਗਏ। ਪਾਸ ਕੌਣ ਹੋਇਆ? ਭਾਈ ਜੇਠਾ ਹੋਇਆ ਪਾਸ। ਅਤੇ ਉਹਨੂੰ ਫਿਰ ਕਿਰਪਾ ਕਰਕੇ ਗੁਰੂ ਰਾਮਦਾਸ ਬਣਾਤਾ, ਗੁਰੂ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਗੁਰੂ ਸਾਹਿਬ ਐਂ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਜਿਹੜੇ ਕਹਿੰਦੇ ਸੀ ਨਭਾਗਾ ਬੱਚਾ ਹੈ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸਤਿਕਾਰਯੋਗ ਪਤਨੀ ਸਾਡੇ ਮਾਤਾ ਜੀ, ਮਾਤਾ ਗੰਗਾ ਜੀ, ਉਹਨੂੰ ਸ਼ਰੀਕਾਂ ਨੇ ਤਾਨੇ ਮੇਨੇ ਮਾਰੇ, ਮਹਾਰਾਜ ਦੀ ਜਠਾਣੀ ਕਰਮੋ ਪਿਰਥੀ ਚੰਦ ਦੇ ਘਰ ਵਾਲੀ ਕਹਿੰਦੀ ਆਪਣਾ ਪਿਤਾ ਧੱਕਾ ਕਰ ਗਿਆ ਆਪਣੇ ਨਾਲ, ਇਹ ਤਾਂ ਗੰਗਾ ਜੀ ਦਾ ਕੋਈ ਬੱਚਾ ਹੀ ਨਹੀਂ ਹੋਣਾ।
1: ਇਹਦੇ ਕਿੱਥੋਂ ਬੱਚਾ ਹੋਣਾ, 7-8 ਸਾਲ ਹੋ ਗਏ, ਇਹਨਾਂ ਨੇ ਆਉਤੀ ਜਾਣਾ। ਦੇਖੋ ਤਾਨੇ ਮੇਰੇ ਮਾਤਾ ਗੰਗਾ ਜੀ ਨੂੰ ਵੀ ਸੁਣਨੇ ਪਏ ਕਿ ਨਹੀਂ ਸੁਣੇ। ਫਿਰ ਮਾਤਾ ਨੇ ਕਿਹਾ, ਮਾਤਾ ਗੰਗਾ ਜੀ ਨੇ ਵੀ, ਮਾਲਕ ਸਤਿਗੁਰੂ ਸਿੱਧੇ ਸਾਈਂ ਸਵਾਮੀ ਲੋਕਾਂ ਨੂੰ ਦਾਤਾਂ ਵੰਡਦਾ, ਝੋਲੀਆਂ ਭਰਦਾ, ਤੇ ਮੇਰੀ ਝੋਲੀ ਖਾਲੀ ਹੈ। ਤੇ ਮਹਾਰਾਜ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕੋਲੇ ਭੇਜਿਆ ਤੇ ਕਹੂੰਗਾ ਗੁਰੂ ਨਾਨਕ ਦਾ ਸਿੱਖ ਆ, ਤੇ ਫਿਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ। ਪਰ ਉਪਕਾਰੀ ਜੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਕਹਿੰਦੀ ਲੋਕਾਂ ਦੇ ਤਾਨੇ ਮੇਣੇ ਸੁਣ ਕੇ ਮੇਰੇ ਕੰਨ ਪੱਕ ਗਏ ਆ, ਇੱਕ ਆਸ ਸੀ ਗੁਰੂ ਨਾਨਕ ਦਾ ਦਰ। ਇੱਥੋਂ ਵੀ ਪਾਤਸ਼ਾਹ ਨੇ ਜਵਾਬ ਦੇ ਤਾ, ਧਰਗ ਜਿਉਣਾ ਮੇਰੇ ਵਾਸਤੇ, ਮੇਰੀ ਤਕਦੀਰ ਚ ਏਕਾ ਵੀ ਨਹੀਂ ਪਾਇਆ। ਕੋਈ ਧੀ ਲਿਖ ਦਿੰਦਾ ਕੋਈ ਗੱਲ, ਮੈਂ ਉਹਦੇ ਨੇ ਸਬਰ ਸੰਤੋਖ ਕਰ ਲੈਂਦੀ। ਅੱਜ ਦੇ ਸਮੇਂ ਵਿੱਚ ਲੜਕਿਆਂ ਨਾਲੋਂ ਲੜਕੀਆਂ ਅੱਗੇ ਹਨ। ਸੋ ਪਿਆਰੇ ਖਾਲਸਾ ਜੀ, ਸਾਇੰਸ ਯੁੱਗ ਆ, ਕੰਪਿਊਟਰ ਯੁੱਗ ਹੈ। ਦੇਖੋ ਕਿੰਨੇ ਬੱਚੇ ਬੱਚੀਆਂ ਆਈਲੈਟ ਕਰਕੇ ਵਿਦੇਸ਼ਾਂ 'ਚ ਆਏ, ਆਪਣੇ ਮਾਤਾ ਪਿਤਾ ਨੂੰ, ਦਾਦਾ ਦਾਦੀ ਨੂੰ, ਨਾਨੇ ਨਾਨੀ ਨੂੰ, ਕਿੰਨਿਆਂ ਨੂੰ ਸੱਦਿਆ ਹੈ, ਵਿਦੇਸ਼ਾਂ ਦੇ ਵਿੱਚ ਤੁਸੀਂ ਆਏ ਹੋ। ਬੱਚੀਆਂ ਅੱਜ ਦੇ ਸਮੇਂ ਵਿੱਚ ਲੜਕਿਆਂ ਨਾਲੋਂ ਮੂਹਰੇ ਜਾਂਦੀਆਂ ਹਨ। ਮੈਨੂੰ ਵੀ ਇੱਕ ਬੱਚੀ ਨੇ, ਮੇਰੀ ਭਾਣ ਜੀ ਨੇ, ਕਿ ਮੇਰੀ ਬੇਟੀ ਹਜੇ ਉੱਥੇ ਹੀ ਹੈ ਪੰਜਾਬ ਦੇ ਵਿੱਚ, ਮੇਰੀ ਭਾਣ ਜੀ ਨੇ, ਕਿਉਂਕਿ ਸਾਡਾ ਵੱਡਾ ਪ੍ਰਾਹੁਣਾ ਸੀ, ਮੇਥੋਂ ਭੈਣ ਦੇ ਘਰ ਵਾਲਾ, ਉਹਦੀ ਡੈਥ ਹੋ ਗਈ, ਅਤੇ ਛੋਟੇ ਛੋਟੇ ਬੱਚੇ, ਉਹਦੇ 2 ਕੁੜੀਆਂ ਅਤੇ 1 ਲੜਕੀ, ਅਤੇ ਛੋਟੀ ਲੜਕੀ ਦਾ ਅਸੀਂ ਸਾਰਾ ਕੁਝ ਕੀਤਾ ਸੀ। ਉਸ ਲੜਕੀ ਨੇ ਮੈਨੂੰ ਆਪਣਾ ਪਿਓ ਬਣਾ ਕੇ ਸੱਦਿਆ, ਕਿਉਂਕਿ ਮੈਂ ਉਹਨੂੰ ਆਪਦੀ ਝੋਲੀ ਪਾਇਆ ਸੀਗਾ, ਅਤੇ ਅਸੀਂ ਹੀ ਉਹਦਾ ਵਿਆਹ ਕੀਤਾ। ਉਸ ਲੜਕੀ ਨੇ ਮੈਨੂੰ ਆਪਣਾ ਪਿਓ ਬਣਾ ਕੇ ਸਪੋਂਸਰ ਕੀਤਾ, ਤਾਂ ਮੇਰਾ ਵੀਜ਼ਾ ਲੱਗਿਆ ਹੈ। ਸੋ ਪਿਆਰੇ ਖਾਲਸਾ ਜੀ, ਕਿੰਨੇ ਤੁਸੀਂ ਬੈਠੇ ਹੋ, ਮੇਰੀ ਮਾਂ ਨੂੰ ਵੀ, ਮੇਰੀ ਮਾਂ ਨੂੰ ਵੀ ਉਸ ਬੱਚੀ ਨੇ, ਕਿਉਂਕਿ ਨਾਨੀ ਹੈ, ਉਹਨੇ ਵਿਦੇਸ਼ੀ ਯਾਤਰਾ ਕਰਾਈ ਹੈ। ਸੋ ਇਸ ਕਰਕੇ ਕਿੰਨੀਆਂ ਉਹ ਬੱਚੀਆਂ ਹਨ ਜਿਹਨਾਂ ਨੇ ਨਾਨਾ ਨਾਨੀ, ਦਾਦਾ ਦਾਦੀ, ਮਾਪਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਾਈ ਹੈ। ਮੈਂ ਇਹ ਨਹੀਂ ਕੰਪੈਰੀਜ਼ਨ ਨਹੀਂ ਕਰਦਾ, ਅੱਜ ਦੇ ਸਮੇਂ ਵਿੱਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਹਨ। ਕੋਈ ਵੀ ਮਰਜ਼ੀ ਦੇਖ ਲਓ ਤੁਸੀਂ, ਚੱਲ ਪੜ੍ਹਨ ਚਾਹੀ ਗਈ ਉਹਦਿਆਂ ਵਿੱਚ ਹੈ, ਅਤੇ ਇਹ ਸਮੇਂ ਦੀ ਗੱਲ ਹੈ, ਉਦੋਂ ਸਮਾਂ ਹੋਰ ਸੀਗਾ। ਉਹ ਕਹਿੰਦੀ ਹੈ ਵੀ ਮੈਨੂੰ ਪੁੱਤ ਚਾਹੀਦਾ, ਅਤੇ ਗੁਰੂ ਸਾਹਿਬ ਤੋਂ ਪੁੱਤ ਮੰਗਣ ਵਾਸਤੇ ਗਈ ਸੀ, ਅਤੇ ਗੁਰੂ ਸਾਹਿਬ ਨੇ ਕੋਰਾ ਜਵਾਬ ਦੇ ਤਾ, ਕਹਿੰਦੇ 7 ਜਨਮਾਂ ਤੇਰੇ ਘਰੇ ਔਲਾਦ ਨਹੀਂ ਹੈਗੀ। ਹੁਣ ਰੋਂਦੀ ਗਈ ਹੈ, ਰੋਂਦੀ ਵਾਪਸ ਆ ਗਈ ਹੈ। ਉੱਥੇ ਭਾਈ ਗੁਰਦਾਸ ਖੜਾ, ਭਾਈ ਗੁਰਦਾਸ ਗੇਟ 'ਤੇ ਖੜਾ, ਕਹਿੰਦਾ ਬੀਬੀ ਆਹ ਤਾਂ ਕਮਾਲ ਹੀ ਹੋ ਗਈ ਹੈ, ਮੈਂ ਹੈਰਾਨ ਹੋ ਗਿਆ, ਤੂੰ ਤਾਂ ਹੈਰਾਨ ਹੋਏਗੀ, ਮੈਨੂੰ ਹੈਰਾਨੀ ਲੱਗ ਗਈ, ਇੱਕ ਚੰਬਾ ਲੱਗ ਗਿਆ ਵੀ ਗੁਰੂ ਨਾਨਕ ਦਾ ਇਹ ਤਖ਼ਤ ਹੈ, ਗੁਰੂ ਨਾਨਕ ਦਾ ਦਰ ਹੈ, ਇਸ ਸਥਾਨ 'ਤੇ ਰੋਂਦੇ ਆਉਂਦੇ ਹੱਸਦੇ ਜਾਂਦੇ ਆ, ਨੁਪੁੱਤੇ ਆਉਂਦੇ ਆ, ਪੁੱਤ ਲੈ ਕੇ ਜਾਂਦੇ ਆ, ਅਤੇ ਤੂੰ ਆਈ ਵੀ ਰੋਂਦੀ ਅਤੇ ਮੁੜ ਵੀ ਰੋਂਦੀ ਰਹੀ ਹੈ, ਗੱਲ ਕੀ ਜਾ ਰਹੀ ਹੈ ਤੂੰ ਤਾਂ। ਉਹ ਕਹਿੰਦੀ ਬਾਬਾ ਤੂੰ ਮੈਨੂੰ ਪੱਕਾ ਪੂਰਾ ਸਮਝਾਇਆ ਸੀਗਾ ਵੀ ਐਂ ਕਹਿਣਾ ਗੁਰੂ ਨੂੰ, ਮੈਂ ਗੁਰੂ ਨੂੰ ਕਹਿਤਾ ਹੈ ਅਤੇ ਗੁਰੂ ਨੇ ਮੈਨੂੰ ਤਾਂ ਕੋਰਾ ਜਵਾਬ ਦਿੱਤਾ, ਇਹ ਨਹੀਂ ਵੀ ਆਹੀ ਜਨਮ, ਅਗਲੇ 7 ਜਨਮਾਂ 'ਚ ਹੀ ਕਾਟਾ ਲਾਤਾ, ਕਹਿੰਦੇ ਤੇਰੇ ਘਰੇ ਹੋ ਨਹੀਂ ਸਕਦਾ ਗਿਆ। ਉਹ ਕਹਿੰਦਾ ਬੀਬੀ ਤੈਨੂੰ ਮੰਗਣਾ ਨਹੀਂ ਆਇਆ, ਤੈਨੂੰ ਮੰਗਣਾ ਨਹੀਂ ਆਇਆ ਗਿਆ। ਉਹ ਕਹਿੰਦਾ ਬਾਬਾ ਤੂੰ ਹੀ ਦੱਸ ਦੇ ਕਿਹਾ ਵੀ ਮੈਂ ਕਿਵੇਂ ਮੰਗਣਾ ਹੈ। ਉਹ ਕਹਿੰਦਾ ਹੁਣ ਸਮਝਾਉਂਦਾ, ਪਰ ਪੱਕ ਕਰਦਾ, ਦੇਖੋ ਕਿਵੇਂ ਮੰਗਣਾ। ਉਹ ਕਹਿੰਦਾ ਬੀਬੀ ਤੂੰ ਦੁਬਾਰਾ ਜਾਣਾ ਹੈ, ਦੁਬਾਰਾ ਜਾਣਾ ਹੈ, ਤੇ ਐਂ ਕੋਰਾ ਕਾਗਜ਼ ਲੈ ਕੇ ਜਾਣਾ, ਇੱਕ ਕਲਮ ਲੈ ਜੀ, ਇੱਕ ਸਿਆਹੀ ਵਾਲੀ ਦਵਾਤ ਹੋਵੇ ਤੇਰੇ ਕੋਲੇ, ਗੁਰੂ ਦੇ ਕੋਲੇ ਕਾਗਜ਼ ਕਲਮ ਕਰ ਦੇਣੀ, ਅੱਗੇ ਕਹਿ ਦੇਣਾ ਵੀ ਮਹਾਰਾਜ ਮੇਰੀ ਤਕਦੀਰ ਲਿਖ ਦਿਓ। ਵੈਸੇ ਤੁਸੀਂ ਭੁੱਲ ਤਾਂ ਨਹੀਂ ਸਕਦੇ, ਕਿਉਂਕਿ ਉੱਥੇ ਵੀ ਤੁਸੀਂ ਹੋ, ਤੁਹਾਡੀਆਂ ਕਲਮਾਂ ਚੱਲਦੀਆਂ ਦਰਗਾਹ 'ਚ, ਅਤੇ ਇੱਥੇ ਵੀ ਤੁਸੀਂ ਹੋ, ਉੱਥੇ ਵੀ ਏਕਾ ਤੁਸੀਂ ਪਾਉਣਾ ਸੀ, ਅਤੇ ਇੱਥੇ ਵੀ ਤੁਸੀਂ ਪਾਉਣਾ। ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਜੂਦਸ ਤੇਰਾ, ਘੁੰਮਣ ਘੇਰੀ ਵਿੱਚ ਗੋਤੇ ਲਾਵਾਂ ਕਰਦੇ ਦੂਰ ਹਨੇਰਾ, ਚਮਣ ਪਿਆਰ ਦਾ ਖਿਲਿਆ ਤੂੰ ਪਤਝੜ ਲਿਆਵੀਂ ਨਾ, ਦਰ ਤੇਰੇ ਤੇ ਆ ਗਏ ਤੂੰ ਠਕਰਾਵੀ ਨਾ, ਅੱਜ ਸ਼ਰਨ ਪਿਆਂ ਦੀ ਰੱਖ ਲੈ ਤੂੰ ਛੱਡ ਜਾਵੀ ਨਾ, ਮਹਾਰਾਜ ਕਿਰਪਾ ਕਰ ਦਿਓ ਇੱਥੇ ਪਾ ਦਿਓ। ਏਕਾ ਬਾ ਭਾਈ ਗੁਰਦਾਸ ਐਨ ਪੂਰਾ ਪਰਪੱਕ ਕਰਕੇ ਦੁਬਾਰਾ ਜਿਵੇਂ ਭੇਜਦਾ ਹੈ, ਮੇਰੇ ਸਾਥੀ ਕਿਉਂ ਬਿਆਨ ਕਰਦੇ ਆ।

ਦੇਖੋ ਜੇ ਸਾਡੀ ਕਿਸਮਤ ਵਿੱਚ ਨਹੀਂ ਹੈ, ਕਿਸਮਤ ਲਿਖਣ ਵਾਲੇ ਸਤਿਗੁਰੂ ਪਾਤਸ਼ਾਹ ਹਨ, ਅਸੀਂ ਕਹਿ ਸਕਦੇ ਮਹਾਰਾਜ ਜੇ ਮੇਰੀ ਕਿਸਮਤ ਵਿੱਚ ਨਹੀਂ ਹੈ ਤੁਸੀਂ ਆਪਦੀ ਕਮਾਈ ਚੋਂ ਦੇ ਦਿਓ, ਤਾਂ ਗੁਰੂ ਸਾਹਿਬ ਕਦੇ ਵੀ ਜਵਾਬ ਨਹੀਂ ਦਿੰਦੇ। ਗੁਰਬਾਣੀ ਕਹਿੰਦੀ ਇੱਥੇ ਤੇ ਉੱਥੇ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਇਹ ਗੁਰਬਾਣੀ ਦਾ ਫਰਮਾਨ ਹੈ ਬਾਬੇ ਨਾਨਕ ਜੀ ਦਾ। ਇੱਥੇ ਵੀ ਉਹਨੇ ਸਹਾਈ ਹੋਣਾ, ਉੱਥੇ ਵੀ ਉਹਨੇ ਸਹਾਈ ਹੋਣਾ, ਉੱਥੇ ਵੀ ਤਕਦੀਰਾਂ ਉਹ ਲਿਖਦਾ, ਇੱਥੇ ਵੀ ਉਹ ਲਿਖਦਾ ਹੈ। ਮਤ ਸੋਚੋ ਕਿ ਬੰਦਾ ਆਪਦੀ ਆਪ ਕਿਸਮਤ ਬਣਾਉਂਦਾ ਹੈ, ਇਹ ਤਾਂ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਰੱਬ ਦੇ ਪਿਆਰੇ ਭਜਨੀਕ ਪੁਰਸ਼ ਰਿਸ਼ੀ ਮੁਨੀ ਮਹਾਤਮਾ ਉਸ ਅਕਾਲ ਪੁਰਖ ਦੀਆਂ ਦਰਗਾਹੀ ਡਿਉਟੀਆਂ ਵਜਾਉਣ ਵਾਸਤੇ ਮਾਤ ਲੋਕ ਤੇ ਆਉਂਦੇ ਹੈ। ਅਸੀਂ ਕਲਯੁਗੀ ਜੀਵ ਹੈ, ਅਸੀਂ ਕਰਮਾਂ ਦੇ ਵੱਧੇ ਹੋਏ ਮਾਤ ਲੋਕ ਤੇ ਆਉਂਦੇ ਹਾਂ। 84 ਲੱਖ ਜੂਨਾ ਭੁਗਤੋਂ ਬਾਅਦ ਮਨੁੱਖਾਂ ਦੇ ਹੀ ਮਿਲਦੀ ਹੈ। ਸੋ ਐਂ ਪੂਰਾ ਸਮਝਾ ਤਾ ਭਾਈ ਗੁਰਦਾਸ ਜੀਆਂ ਨੇ ਮਾਤਾ ਸੁਲੱਖਣੀ ਨੂੰ, ਅਤੇ ਪੂਰਾ ਇੰਤਜ਼ਾਮ ਕਰਕੇ ਹੁਣ ਗੁਰੂ ਸਾਹਿਬ ਦੇ ਵੱਲ ਜਾ ਰਹੀ ਹੈ। ਗੁਰੂ ਸਾਹਿਬ ਨੇ ਕਿਤੇ ਜਾਣਾ ਸੀਗਾ ਅਤੇ ਘੋੜਾ ਤਿਆਰ ਖੜ੍ਹਾ ਹੈ, ਵਿਧੀ ਚੰਦ ਵਰਗੇ ਸਿੱਖ ਖੜ੍ਹੇ ਹਨ, ਗੁਰੂ ਸਾਹਿਬ ਨੇ ਕਿਤੇ ਜਾਣਾ ਸੀਗਾ। ਅਤੇ ਜਦੋਂ ਦੁਬਾਰਾ ਫਿਰ ਆਈ ਹੈ ਮਾਤਾ ਸੁਲੱਖਣੀ, ਕਹਿੰਦੀ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ, ਖੈਰ ਪਾ ਦਿਓ ਝੋਲੀ 'ਚ ਤੱਤੜੀ ਨਿਮਾਣੀ, ਤੁਸੀਂ ਤਕਦੀਰਾਂ ਲਿਖਣ ਵਾਲੇ ਹੋ। ਛੇਵੇਂ ਪਾਤਸ਼ਾਹ ਕਹਿੰਦੇ ਬੀਬੀ ਤੈਨੂੰ ਥੋੜ੍ਹਾ ਚਿਰ ਪਹਿਲਾਂ ਜਵਾਬ ਤਾਂ ਦਿੱਤਾ ਹੈ ਵੀ ਨਹੀਂ ਹੋ ਸਕਦਾ, ਹੁਣ ਤੂੰ ਫੇਰ ਆ ਗਈ ਹੈ। ਉਹ ਕਹਿੰਦੀ ਮਹਾਰਾਜ ਭੁੱਲ ਹੋ ਗਈ ਮੈਥੋਂ, ਮੈਂ ਭੁੱਲਣਹਾਰ ਹੈ, ਔਗਣਹਾਰ ਹੈ, ਗੁਨਾਹਗਾਰ ਹੈ, ਤੁਸੀਂ ਬਖਸ਼ਣਹਾਰ ਹੋ। ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਉਹਨੂੰ ਭੁੱਲਿਆ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਦੁੱਖ ਭੰਜਣ, ਤੁਸੀਂ ਦੁੱਖ ਦੂਰ ਕਰਦੇ ਹੋ, ਮੇਰੇ 'ਤੇ ਵੀ ਕਿਰਪਾ ਕਰ ਦਿਓ। ਮਹਾਰਾਜ ਆਹ ਚੱਕੋ ਕਲਮ, ਸਿਆਹੀ ਹੈ, ਕਾਗਜ਼ ਹੈ, ਲਿਖ ਦਿਓ ਨਿਮਾਣੀ ਦੀ, ਪਾ ਦਿਓ ਏਕਾ, ਉੱਥੇ ਵੀ ਤੁਸੀਂ ਤਕਦੀਰਾਂ ਲਿਖਦੇ ਹੋ, ਇੱਥੇ ਵੀ ਤੁਸੀਂ ਲਿਖਦੇ ਹੋ। ਮੈਂ ਇਉਂ ਤਾਂ ਨਹੀਂ ਕਹਿੰਦੀ ਤੁਸੀਂ ਉੱਥੇ ਭੁੱਲ ਗਏ ਹੋਵੋਗੇ, ਪਰ ਜੇ ਕਿਤੇ ਮੇਰਾ ਨਾਮ ਵਿਸਰ ਗਿਆ ਕਿਤੇ, ਇੱਥੇ ਲਿਖ ਦਿਓ, ਮਹਾਰਾਜ ਕਰ ਦਿਓ ਕਿਰਪਾ। ਹੈਰਾਨ ਹੋ ਗਏ, ਇਹੋ ਜਿਹੀ ਉਹਨੇ ਹੁਣ ਗੱਲ ਕਹੀ ਹੈ, ਬੰਨ ਲਿਆ ਪ੍ਰੇਮ ਦੇ ਵਿੱਚ। ਅਤੇ ਭਾਈ ਗੁਰਦਾਸ ਜੀ ਨੇ ਵੀ ਇਸ਼ਾਰਾ ਕੀਤਾ ਹੈ ਕਿ ਬੀਬੀ ਇਸ ਗੁਰੂ ਨਾਨਕ ਦੇ ਦੁਆਰੇ 'ਤੇ ਇੱਕ ਆਸ ਅਤੇ ਵਿਸ਼ਵਾਸ ਲੈ ਕੇ ਆਈ ਹੈ। ਦੇਖੋ ਜੇ ਸਾਡਾ ਆਸ ਅਤੇ ਵਿਸ਼ਵਾਸ ਗੁਰੂ ਸਾਹਿਬ 'ਤੇ ਪੂਰਨ ਅਤੇ ਪੱਕਾ ਹੈ, ਫਿਰ ਸਾਰਾ ਕੁਝ ਅਸੀਂ ਗੁਰੂ ਤੋਂ ਪ੍ਰਾਪਤ ਕਰ ਸਕਦੇ ਹਾਂ। ਇਹ ਤਾਂ ਗੁਰੂ ਸਾਹਿਬ ਸਾਡੇ ਸਮੁੰਦਰ ਦੀ ਤਰ੍ਹਾਂ ਹਨ, ਜੇ ਅਸੀਂ ਦੁਨਿਆਵੀ ਪੁਰਸ਼ ਹਾਂ, ਕਿਸੇ ਨੂੰ 4 ਪੈਸੇ ਦੇ ਦਈਏ, ਕਿਸੇ ਦੀ ਹੈਲਪ ਕਰ ਦਈਏ, ਕਿਸੇ ਦੀ ਮਦਦ ਕਰ ਦਈਏ, 10 ਵਾਰੀ ਜਨਾਉਂਦੇ ਹਾਂ ਅਸੀਂ ਵੀ ਤੇਰੀ ਫਲਾਣੇ ਸਮੇਂ ਮਦਦ ਕੀਤੀ ਸੀਗੀ, ਤੂੰ ਕਿਦੋਂ ਪੈਸੇ ਮੋੜੇਗਾ, ਤੂੰ ਮੇਰਾ ਆਸਾਨ ਨਹੀਂ ਭੁੱਲ ਸਕਦਾ, ਯਾਨੀ ਕਿ ਅਗਲੇ ਨੂੰ ਬੋਲਣ ਨਹੀਂ ਦਿੰਦੇ, ਖੰਘਣ ਨਹੀਂ ਦਿੰਦੇ ਅਗਲੇ ਨੂੰ। ਅਤੇ ਹੁਣ ਜਦੋਂ ਗੁਰੂ ਤੋਂ ਦਾਤਾਂ ਮੰਗਦੇ ਹਾਂ, ਕਿਰਪਾ ਹੀ ਗੁਰੂ ਤੋਂ ਲੈਣੀ ਹੈ, ਸਹਾਰਾ ਹੀ ਗੁਰੂ ਦਾ ਹੈ, ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ, ਹੋਰ ਸਭੇ ਢਾਈਆਂ ਢੇਰੀਆਂ ਬੜੇ ਸੱਜਣ ਮਿੱਤਰ ਦੋਸਤ ਸਾਰੇ ਬਣਾ ਲਏ, ਕੋਈ ਨਹੀਂ ਖੜਦਾ ਨਾਲ, ਤੈਨੂੰ ਬਿਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਹੈ ਆਪਣੇ, ਸਭ ਭੱਜ ਜਾਂਦੇ ਜਦੋਂ ਬਿਪਤਾ ਪੈਂਦੀ ਹੈ ਜਾਂ ਕੋਈ ਮਾੜਾ ਸਮਾਂ ਆਉਂਦਾ ਹੈ। ਇਸ ਦੁਨੀਆਂ 'ਤੇ ਜਿੰਦੜੀ, ਇਸ ਦੁਨੀਆਂ 'ਤੇ ਜਿਹੜੇ ਸੱਜਣ ਪਰਖੇ ਜਾਣ ਸੱਜਣ, ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਅਤੇ ਇਸ ਮਾਤ ਲੋਕ 'ਤੇ ਜਿੰਦੜੀ ਇਕੱਲੀ ਦੁੱਖੜੇ ਸਹਿੰਦੀ, ਇਕੱਲੀ ਨੂੰ ਸਹਿਣਾ ਪੈਂਦਾ ਹੈ। ਅਤੇ ਪਰਖੇ ਤਾਂ ਜਾਂਦੇ ਉਦੋਂ ਜਦੋਂ ਕਿ ਬਿਪਤ ਕਾਲ ਦੇ ਵਿੱਚ ਆ ਕੇ ਖੜਦਾ, ਆਪਦੇ ਨਹੀਂ ਖੜਦੇ, ਸੱਤ ਬਗਾਨਾ ਖੜ ਜਾਂਦਾ ਕਿ ਮੈਂ ਮਦਦ ਕਰਨ ਦੱਸ ਕੀ ਚਾਹੀਦਾ ਹੈ। ਉਹਦੇ ਵਿੱਚ ਫਿਰ ਰੱਬ ਵੱਸਦਾ ਹੁੰਦਾ, ਗੁਰੂ ਸਾਹਿਬ ਆਪ ਅਪਾਰ ਮੁਕਸ਼ ਕਿਰਪਾ ਕਰਦੇ ਹੈ, ਉਹਦੇ ਅੰਦਰ ਦਇਆ ਭਰ ਕੇ ਭੇਜਦੇ ਹੈ। ਭਾਈ ਗੁਰਦਾਸ ਕਹਿੰਦੇ ਸੱਚੇ ਪਾਤਸ਼ਾਹ ਇਸ਼ਾਰਾ ਕੀਤਾ ਹੈ, ਇਹ ਤੇਰੇ ਦਰ ਦੀ ਸਵਾਲੀ ਬਣ ਕੇ ਆਈ ਹੈ, ਥਾਂ ਥਾਂ 'ਤੇ ਠੋਕਰਾਂ ਖਾਧੀਆਂ ਇਹਨੇ, ਕਰ ਦਿਓ ਕਿਰਪਾ। ਮੇਰੇ ਗੁਰਦੇਵ ਨੇ, ਸਤਿਗੁਰਾਂ ਨੇ, ਮੀਰੀ ਪੀਰ ਦੇ ਮਾਲਕਾਂ ਨੇ ਕਲਮ ਪਕੜੀ ਹੈ, ਕਾਗਜ਼ ਲਿਆਏ, ਲੈ ਹੁਣ ਏਕਾ ਲਿਖਣ ਲੱਗੇ ਆ। ਕਹਿੰਦੇ ਗੁਰੂ ਸਾਹਿਬ ਨੇ ਘੋੜੇ 'ਤੇ ਚੜ੍ਹ ਕੇ ਜਾਣਾ ਸੀ, ਘੋੜੇ ਨੇ ਪੌੜ ਹਿਲਾਤਾ, ਲਿਖਣ ਲੱਗਿਆ ਪੈ ਗਿਆ ਏਕੇ ਤੋਂ ਸਾਤਾ, ਇੱਕ ਮੰਗਦੀ ਸੀ ਗੁਰੂ ਨਾਨਕ ਦੇ ਦਰ ਤੋਂ ਪਾਤਸ਼ਾਹ ਨੇ ਕਿਰਪਾ ਕਰਕੇ ਸੁਪੁੱਤੀ ਬਣਾਇਆ ਹੈ। ਉਹ ਸਮੇਂ ਦੀ

ਕਿਹੜੀ ਹੈ ਘੁੰਮਣ ਘੇਰੀ ਵਿੱਚ ਫਸੀ ਖੜੀ ਹੈ, ਉਹਨੂੰ ਕੋਈ ਕਿਨਾਰਾ ਨਹੀਂ ਮਿਲਦਾ ਵੀ ਉਹਨੇ ਪਾਰ ਕਿੱਧਰ ਲੱਗਣਾ, ਡੁੱਬਣਾ ਕਿ ਉਹਨੇ ਪਾਰ ਲੱਗਣਾ। ਗੁਰੂ ਸਾਹਿਬ ਦਾ ਜਦੋਂ ਉਹ ਟਾਸਰਾ ਤੱਕਦੇ ਹਾਂ, ਮਹਾਰਾਜ ਸਾਡੀ, ਅਸੀਂ ਕਲਯੁਗੀ ਜੀਵ ਹਾਂ, ਸਾਡੀ ਜਿਹੜੀ ਬੇੜੀ ਹੈ ਘੁੰਮਣ ਘੇਰੀ ਵਿੱਚ ਫਸੀ ਖੜੀ ਹੈ, ਤੁਸੀਂ ਸਾਡੀ ਬੇੜੀ ਦੇ ਮਲਾਹ ਬਣ ਕੇ ਸਾਡੀ ਬੇੜੀ ਨੂੰ ਚੱਪੂ ਲਾ ਕੇ ਇਸ ਕਲਯੁਗੀ ਕੁੰਭੀ ਪਾਪ ਨਰਕ ਚੋਂ ਬਾਹਰ ਕਰਨਾ ਹੈ, ਔਰ ਸਾਨੂੰ ਸੱਤ ਦਾ ਮਾਰਗ ਦਿਖਾਉਣਾ, ਸਾਡੇ ਤੇ ਅਪਾਰ ਬਖਸ਼ ਕਿਰਪਾ ਕਰਨੀ। ਗੁਰੂ ਸਾਹਿਬ ਫਿਰ ਸੁਣਦਾ ਹੈ, ਹਿਰਦਿਆਂ ਦੀ ਆਵਾਜ਼ ਸੁਣਦਾ ਹੈ ਜਦੋਂ ਅਸੀਂ ਆਪਣੇ ਗੁਰੂ ਨੂੰ ਆਏ, ਆਪਣੇ ਇਸ਼ਟ ਨੂੰ ਸਤਿਗੁਰ ਨੂੰ ਯਾਦ ਕਰਦੇ ਹੈ। ਮਾਤਾ ਥਾਂ ਥਾਂ ਤੇ ਭਟਕਦੀ ਫਿਰਦੀ ਸੀਗੀ, ਕੋਈ ਨਹੀਂ ਛੱਡਿਆ ਡੇਰਾ ਉਹਨੇ, ਸਾਰੇ ਦੇਵੀ ਦੇਵਤੇ ਧਿਆਤੇ, ਹਵਨ ਵੀ ਕੀਤੇ ਆ, ਜੱਗ ਵੀ ਕੀਤੇ ਆ, ਮਿੱਠੇ ਰੋਟ ਵੰਡੇ, ਪਿਪਲਾਂ ਨੂੰ ਪਾਣੀ ਪਾਇਆ, ਜਿੱਥੇ ਕੋਈ ਦੱਸਦਾ ਉੱਥੇ ਉਹ ਜਾਂਦੀ ਸੀਗੀ, ਕਿਉਂਕਿ ਉਹਨੂੰ ਇੱਕ ਤਾਂਘ ਸੀਗੀ, ਤਮਾ ਸੀਗੀ ਬਈ ਘਰੇ ਚਾਹੇ ਧੀ ਹੋ ਜਾਵੇ, ਚਾਹੇ ਪੁੱਤ ਹੋ ਜਾਵੇ, ਕੁਝ ਹੋ ਜਾਵੇ ਹੋ ਜਾਵੇ, ਪਰ ਉਹ ਜਿਹੜੇ ਫਿੱਕੇ ਸੀਗੇ, ਜਿਹੜੇ ਆਪ ਫਿੱਕੇ ਹੈ ਤੇ ਕਿਸੇ ਨੂੰ ਮਜੀਠੀਆਂ ਰੰਗ ਕਿੱਥੋਂ ਚੜਾ ਸਕਦੇ ਆ, ਉਹ ਤਾਂ ਨਹੀਂ ਦੇ ਸਕਦੇ ਕੁਝ, ਇਹਦੇ ਆਪ ਹੀ ਹੈ ਵੀ ਖਾਣ ਬਣਾਇਆ ਹੋਇਆ ਹੈ ਵੀ ਸਾਨੂੰ ਆਏ ਦੇ ਦਿਓ, ਆਏ ਦੇ ਦਿਓ, ਆਪਦੇ ਆਪ ਨੂੰ ਰੱਬ ਸਮਝਦੇ, ਸੱਚੇ ਰੱਬ ਦੇ ਕੋਲੇ ਤਾਂ ਜਾਣ ਹੀ ਨਹੀਂ ਦਿੰਦੇ। ਉਹ ਝੂਠ ਦੀਆਂ ਜੋ ਦੁਕਾਨਾਂ ਖੋਲੀ ਬੈਠੇ ਆ ਪਖੰਡ ਦੀਆਂ, ਕੋਈ ਕਹਿੰਦਾ ਮੇਰੇ ਕੋਲ ਆਓ ਮੈਂ ਐਂ ਕਰੂੰਗਾ, ਮੈਂ ਤੁਹਾਡਾ ਐਂ ਕਰੂੰਗਾ, ਮੈਂ ਐਂ ਕਰੂੰਗਾ, ਤੇ ਲੋਕ ਵੀ

ਜਿਵੇਂ ਕੋਈ ਦੱਸਦਾ ਨਾ ਆਪਾਂ ਕੋਈ ਡਾਕਟਰ ਹੋਵੇ ਕੋਈ ਬਦਲਦੇ ਵੀ ਐ ਤੋਂ ਆਰਾਮ ਨਹੀਂ ਆਇਆ ਫਲਾਣੇ ਡਾਕਟਰ ਕੋਲ ਜਾਣਾ ਉਹਦੇ ਕੋਲ ਜਾਣਾ ਉਹਦੇ ਕੋਲ ਜਾਣਾ ਆਪਾਂ ਵੀ ਐਂ ਤੁਰੇ ਫਿਰਦੇ ਹਾਂ ਇਸੇ ਤਰ੍ਹਾਂ ਡਾਕਟਰਾਂ ਵਾਂਗੂ ਲੋਕ ਸੁੱਖ ਆਰਾਮ ਭਾਲਣ ਦੇ ਮਾਰੇ ਤੁਰੇ ਫਿਰਦੇ ਹਨ ਥਾਂ ਥਾਂ ਤੇ ਤੁਰੇ ਫਿਰਦੇ ਹਨ ਪਰ ਸੱਚਾ ਗੁਰੂ ਤਾਂ ਸਾਡੇ ਸਤਿਗੁਰ ਹਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਪਾਰ ਬਖਸ਼ਿਸ਼ ਕਿਰਪਾ ਤਾਂ ਗੁਰੂ ਦੀ ਹੋਣੀ ਆ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾਂ ਮੈਂ ਨਾਹੀ ਹੋਰ ਜਿਹੜਾ ਸਿੱਖ ਦਾ ਜੀਵਨ ਆ ਗੁਰੂ ਤੋਂ ਬਿਨਾਂ ਧਰਗ ਹੈ ਜਿਵੇਂ ਬੱਚੇ ਦਾ ਜੀਵਨ ਮਾਪਿਓ ਤੋਂ ਬਿਨਾਂ ਧਰਗ ਨਾ ਕੋਈ ਬਾਤ ਨਹੀਂ ਪੁੱਛਦਾ ਚਾਹੇ ਲੱਖ ਚਾਚੇ ਲੱਖ ਰਿਸ਼ਤੇਦਾਰ ਹੋਣ ਚਾਚੇ ਹੋਣ ਮਾਮੇ ਹੋਣ ਤਾਏ ਹੋਣ ਮਾਸੜ ਹੋਣ ਕੋਈ ਹੋਵੇ ਰਿਸ਼ਤੇਦਾਰ ਪਰ ਨਹੀਂ ਕੋਈ ਪੁੱਛਦਾ ਹੈ ਕਿੰਨਾ ਕੁ ਦਿਨ ਖਵਾ ਦੂਗਾ ਕਿੰਨਾ ਕੁ ਦਿਨ ਕੋਲੇ ਬਿਠਾ ਦੂਗਾ ਕਿੰਨਾ ਕੁ ਦਿਨ ਕੇਅਰ ਕਰ ਲੈਣਗੇ ਸੋ ਮਾਂ ਬਾਪ ਹੀ ਹੈ ਜਿਹੜੇ ਲੱਖਾਂ ਦੁਖੜੇ ਤਨ ਤੇ ਸਹਿ ਕੇ ਵੀ ਬੱਚਿਆਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਪਰ ਅੱਜ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਇੱਕ ਮੰਗਦੀ ਸੀ ਸੌ ਸੱਤ ਦੇ ਤੇ ਮਹਾਰਾਜ ਨੇ ਸੱਤ ਪੁੱਤ ਬਖਸ਼ਿਸ਼ ਕੀਤੇ ਦੇਖ ਲਓ ਕਿ ਨਾ ਆਪਣੀ ਮੰਗ ਛੋਟੀ ਹੁੰਦੀ ਹੈ ਅਤੇ ਗੁਰੂ ਨੇ ਸਾਡੇ 'ਤੇ ਗੁਰੂ ਨੇ ਕਿਰਪਾ ਕਰਨੀ ਹੁੰਦੀ ਹੈ ਕਿੱਡੀ ਅਤੇ ਆਪਾਂ ਨਿੱਕੀਆਂ ਨਿੱਕੀਆਂ ਮੰਗਾਂ ਗੁਰੂ ਤੋਂ ਮੰਗਦੇ ਰਹਿੰਦੇ ਹਾਂ ਅਤੇ ਗੁਰੂ ਸਾਹਿਬ ਨੇ ਤਾਂ ਅਪਾਰ ਬਖਸ਼ ਉਹਦਾ ਤਾਂ ਭੰਡਾਰ ਭਰੇ ਪਏ ਹੈ ਭਰੇ ਖਜ਼ਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੋਟਾ ਗੁਰੂ ਦੇ ਖਜ਼ਾਨੇ ਭਰੇ ਪਏ ਆ ਪਰ ਕਈ ਵਾਰੀ ਮੇਰੇ ਅਰਗੇ ਮੂਰਖਾਂ ਨੂੰ ਗੁਰੂ ਸਾਹਿਬ ਤੋਂ ਮੰਗਣਾ ਨਹੀਂ ਆਉਂਦਾ ਜੇ ਮੰਗਣ ਦੀ ਜਾਜ ਆ ਜਾਵੇ ਫਿਰ ਅਸੀਂ ਰੂਹਾਨੀਅਤ ਪਦਾਰਥ ਮੰਗਾਂਗੇ ਅਸੀਂ ਦੁਨਿਆਵੀ ਪਦਾਰਥ ਨਹੀਂ ਮੰਗਦੇ ਜਦੋਂ ਅਸੀਂ ਰੂਹਾਨੀਅਤ ਪਦਾਰਥ ਹੀ ਮੰਗ ਲਏ ਹੈ ਗੁਰੂ ਸਾਹਿਬ ਤੋਂ ਕਿਰਪਾ ਮੰਗ ਲਿਆ ਹੈ ਮਹਾਰਾਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡਾ ਪਾਸੇ ਕਰ ਦਿਓ ਸਾਡੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰ ਦਿਓ ਫਿਰ ਗੁਰੂ ਸਾਹਿਬ ਕਿਰਪਾ ਕਰਕੇ ਮੰਜ਼ਲਾਂ ਬਖਸ਼ਿਸ਼ ਕਰਦਾ ਮੰਜ਼ਲਾਂ ਮਿਲਦੀਆਂ ਹਨ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਭੈਣ ਨਾਨਕੀ ਅਤੇ ਗੁਰੂ ਨਾਨਕ ਮਹਾਰਾਜ ਖੁਸ਼ ਹੋ ਗਏ ਕਹਿੰਦੇ ਭੈਣੇ ਆ ਜਨਮਣੀ ਕਈ ਜਨਮਾਂ ਤੋਂ ਤੂੰ ਸਾਡੀ ਭੈਣ ਆ ਕਈ ਜਨਮਾਂ ਤੋਂ ਤੂੰ ਸਾਨੂੰ ਕੀ ਸਮਝਦੀ ਆ ਉਹ ਕਹਿੰਦੀ ਵੀਰ ਮੈਂ ਤਾਂ ਤੈਨੂੰ ਰੱਬ ਸਮਝਦੀ ਹਾਂ ਮੈਂ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਤੈਨੂੰ ਰੱਬ ਹੀ ਮੰਨਿਆ ਰੱਬ ਸਮਝਦੀ ਹਾਂ ਮਹਾਰਾਜ ਨੇ ਬੜਾ ਪ੍ਰੇਮ ਕਰਦੀ ਸੀ ਭੈਣ ਭਾਈ ਦਾ ਪ੍ਰੇਮ ਅਥਾਹ ਸੀ ਗੁਰੂ ਨਾਨਕ ਮਹਾਰਾਜ ਦੇ ਭੈਣ ਨਾਨਕੀ ਦਾ ਗੁਰੂ ਨਾਨਕ ਮਹਾਰਾਜ ਖੁਸ਼ ਹੋ ਗਏ ਕਹਿੰਦੇ ਨਾਨਕੀ ਦੱਸ ਮੈਂ ਤੈਨੂੰ ਦੂਜਾ ਰੱਬ ਬਣਾ ਦਾਂ ਦੂਜਾ ਖੁਦਾ ਬਣਾ ਦਾਂ ਤੈਨੂੰ ਉਹ ਹੱਥ ਜੋੜ ਕੇ ਕਹਿੰਦੀ ਜਦ ਮੇਰਾ ਵੀਰ ਰੱਬ ਹੈ ਤੇ ਮੈਂ ਰੱਬ ਬਣ ਕੇ ਕੀ ਕਰਨਾ ਮੈਂ ਨਹੀਂ ਰੱਬ ਬਣਨਾ ਹੈ ਮੈਨੂੰ ਮੈਂ ਨਹੀਂ ਰੱਬ ਬਣਨਾ ਗੁਰੂ ਸਾਹਿਬ ਨੇ ਫਿਰ ਕਿਹਾ ਪ੍ਰੇਮ ਦੇ ਵਿੱਚ ਨਾਨਕੀ ਆਪਣਾ ਬਹੁਤ ਪ੍ਰੇਮ ਹੈ ਕਈ ਕਈ ਜਨਮਾਂ ਦੀ ਤੂੰ ਸਾਡੀ ਭੈਣ ਹੈ ਦੱਸ ਤੈਨੂੰ ਦੂਜਾ ਰੱਬ ਬਣਾ ਦਾਂ ਦੂਜਾ ਖੁਦਾ ਬਣਾ ਦਾਂ ਉਹ ਕਹਿੰਦੀ ਨਹੀਂ ਮੈਂ ਰੱਬ ਨਹੀਂ ਬਣਨਾ ਗਿਆ ਹੁਣ ਗੁਰੂ ਸਾਹਿਬ ਕਿਰਪਾ ਕਰ ਰਹੇ ਹੈ ਤੀਜਾ ਵਚਨ ਵੀ ਮੋੜਤਾ ਉਹ ਕਹਿੰਦੀ ਵੀਰ ਜੇ ਤੁੱਠਾ ਹੈ ਖੁਸ਼ ਹੈ ਤਾਂ ਤੇਰੇ ਚਰਨ ਕਮਲਾਂ ਮੇਰੇ ਹਿਰਦੇ ਵਿੱਚ ਵਸ ਜਾਣ ਇਸੇ ਤਰ੍ਹਾਂ ਮੈਂ ਤੇਰੇ ਚਰਨ ਨਾਲ ਪ੍ਰੇਮ ਕਰਦੀ ਰਹਾਂ ਪ੍ਰੇਮ ਹੀ ਹੈ ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਦੋਂ ਅਸੀਂ ਗੁਰੂ ਨਾਲ ਪ੍ਰੇਮ ਕਰਦੇ ਹਾਂ ਤੇ ਗੁਰੂ ਸਾਹਿਬ ਸਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ ਭਗਤ ਜੀ ਬਾਣੀ ਜੀ ਲਿਖਦੇ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨੇ ਛੁੱਟਾ ਮੋਹੇ ਰੱਬ ਦੀ ਬੰਨੀ ਹੋਈ ਭਗਤ ਛੜਾ ਦਿੰਦੇ ਆ ਭਗਤਾਂ ਦੀ ਬੰਨੀ ਰੱਬ ਤੋਂ ਵੀ ਨਹੀਂ ਛੁੱਟਦੀ ਹੈ ਇੱਕ ਪ੍ਰੇਮ ਦੇ ਬਸ ਹੋ ਕੇ ਦੇਖੋ ਧੰਨਾ ਜੱਟ ਭਗਤ ਧੰਨਾ ਜੱਟ ਉਹਦੇ ਨੱਕੇ ਵੀ ਮੋੜੇ ਆ ਭਗਵਾਨ ਨੇ ਪਾਣੀ ਵੀ ਛੱਡਿਆ ਗਾਵਾਂ ਮੱਝਾਂ ਨੂੰ ਵੀ ਚਾਰਿਆ ਹੈ ਇੱਕ ਪ੍ਰੇਮ ਹੈ ਪ੍ਰੇਮ ਦੇ ਵਿੱਚ ਪ੍ਰੇਮ ਦੇ ਮੂਹਰੇ ਕੋਈ ਨੇਮ ਨਹੀਂ ਹੈ ਇੱਥੇ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਝੋਲੀਆਂ ਭਰਤੀਆਂ ਏ ਮੀਰੀ ਪੀਰ ਦੇ ਮਾਲਕ ਕਹਿੰਦੇ ਲੈ ਬੀਬੀ ਇੱਕ ਪੁੱਤ ਮੰਗਦੀ ਸੀ ਗੁਰੂ ਨਾਨਕ ਦੇ ਦਰ ਤੋਂ ਸੱਤ ਬਖਸ਼ਿਸ਼ ਕਰਤੇ ਹੈ ਇਉਂ ਕਰੀ ਇਹਦੇ ਵਿੱਚੋਂ ਇੱਕ ਅੱਧਾ ਸਾਨੂੰ ਦੇ ਦੀ ਅਸੀਂ ਆਪਦਾ ਸਿੱਖ ਸੇਵਕ ਬਣਾਵਾਂਗੇ ਜਿਸ ਤਰ੍ਹਾਂ ਲੋਭੀ ਲਾਲਚੀ ਮਾਇਆ ਬਣਾਉਣੀ ਰਾਜਾ ਜਿੰਨੀ ਮਰਜ਼ੀ ਆ ਜਾਵੇ ਜਿੰਨੀ ਮਰਜ਼ੀ ਆ ਜਾਵੇ ਕਹੂਗਾ ਥੋੜ੍ਹੀ ਹੈ ਜੇ ਕੋਈ ਨਸ਼ਾ ਕਰਦਾ ਉਹਨੂੰ ਜਿੰਨਾ ਮਰਜ਼ੀ ਨਸ਼ਾ ਦੇ ਦੋ ਕਹੂਗਾ ਛੋੜਾ ਹੋਰ ਆਵੇ ਉਹਨੇ ਕੋਟਾ ਉਹੋ ਜਿਹਾ ਬਣਾ ਕੇ ਰੱਖਣਾ ਹੁੰਦਾ ਹੈ ਇਸੇ ਤਰ੍ਹਾਂ ਲੋਭੀ ਲਾਲਚੀ ਦਾ ਇਹੀ ਹੈ ਵੀ ਹੋਰ ਆਵੇ ਤੇ ਜਿਹੜੀ ਮਾਂ ਹੈ ਉਹ ਵੀ ਪੁੱਤਾਂ ਬਿਨਾਂ ਰੱਜਦੀ ਨਹੀਂ ਹੈ ਉਹ ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਸੱਤ ਦਿੱਤੇ ਹੈ ਸਪੁੱਤੀ ਰਹਿਣ ਦਿਓ ਤੇ ਤੁਹਾਡੇ ਅਸਥਾਨ ਤੇ ਹਾੜੀ ਸੋਹਣੀ ਆਇਆ ਕਰਨਗੇ ਮਹਾਰਾਜ ਕੰਮ ਬੜੇ ਹਨ ਮੈਂ ਸਾਰੇ ਉਹਦੇ ਇਹਨਾਂ ਨੂੰ ਬਖਸ਼ੂੰਗੀ ਇਹਨਾਂ ਦੇ ਵਿਆਹ ਕਰਨੇ ਆ ਬੱਚੇ ਹੋਣਗੇ ਸਾਡੇ ਅਸੀਂ ਕੀ ਪਤਾ ਸਾਡੀ ਉਮਰ ਕਰਾਰੇ ਲੱਗੀ ਪਈ ਕਦੋਂ ਭੌਨੇ ਉਡਾਰੀ ਮਾਰ ਜਾਣਾ ਹੈ ਤੁਸੀਂ ਸੱਤੇ ਹੀ ਰਹਿਣ ਦਿਓ ਤੁਹਾਡੇ ਦਰ ਤੇ ਆਉਣਗੇ ਮੇਰੇ ਤੇ ਤੁਸੀਂ ਕਿਰਪਾ ਕੀਤੀ ਹੈ ਨਹੀਂ ਸਰ ਨਾ ਮੇਰੇ ਦਾਤਾ ਮੇਰਾ ਸੱਤਾ ਬਿਨਾ ਮਾਤਾ ਸਰਖਣੀ ਗੁਰੂ ਤੋਂ ਦਾਤਾ ਲੈ ਕੇ ਜਿਵੇਂ ਗੁਰੂ ਨੂੰ ਕਹਿ ਰਹੀ ਹੈ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ ਤੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਇਉਂ ਕਰਦੇ ਆ।

0: ਸਲੱਖਣੀ ਨੇ ਕੰਮ ਗਣਾਤੇ ਆ। ਕਹਿੰਦੇ ਮਹਾਰਾਜ ਜ਼ਿਮੀਦਾਰ ਘਰਾਣਾ ਸਾਡਾ ਕੰਮ ਬੜੇ ਹੈ, ਸਪੁੱਤੀ ਤੁਸੀਂ ਬਣਾਤਾ, ਕਿਰਪਾ ਕਰਤੀ ਹੈ, ਸਤ ਪੁੱਤ ਬਖਸ਼ਿਆ। ਜਿੰਨੀ ਚਿਰ ਅਸੀਂ ਇਸ ਮਾਵਤ ਲੋਕ ਤੇ ਲਵਾਂਗੇ ਉਹਨਾਂ ਚਿਰ ਤੁਹਾਡਾ ਸ਼ੁਕਰਾਨਾ ਕਰਦੇ ਰਹਾਂਗੇ। ਮੇਰੇ ਸੱਤੇ ਪੁੱਤਰ ਆਉਣਗੇ, ਤੁਹਾਡੇ ਪਾਵਨ ਦਰ ਦੀਆਂ ਹਾਜ਼ਰੀਆਂ ਭਰ ਕੇ ਪਟਾਵਾਂ ਚੜਾ ਕੇ ਮੁੜ ਜਾਇਆ ਕਰਨਗੇ। ਤੁਹਾਡਾ ਕੋਟਨ ਕੋਟਨ ਵਾਰ ਸ਼ੁਕਰਾਨਾ ਜੋ ਤੁਸੀਂ ਮੇਰੀ ਝੋਲੀ 'ਚ ਖੈਰ ਪਾਈ ਹੈ। ਇੰਨਾ ਕੁਛ ਕਹਿੰਦੇ ਖਿਮਾਂ ਦੇ ਜਾ ਚੁੱਕਿਆ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀ ਇਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਐ ਘਰ ਨੌ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰੇ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਖਾਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ੈਨ ਸ਼ਾਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮਤਬੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਸਰਬੱਤ ਸੰਗਤਾਂ ਦੇ ਸੇਵਾਦਾਰਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਸਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਚ ਵਰਸਾਇਆ ਹੋਇਆ ਸੇਵਕ ਪਰਿਵਾਰ ਭਾਈ ਮਨਦੀਪ ਸਿੰਘ ਅਤੇ ਬੀਬੀ ਰਮਨਦੀਪ ਕੌਰ ਪਰਿਵਾਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਬੱਚੀ ਨਿਮਰ ਕੌਰ ਦੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਕਰਨ ਦਾ ਤੇ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ
ਬੱਚੀ ਨਿਮਰ ਕੌਰ ਅਤੇ ਸਮੂਹ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹਮਾਰੇ ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆ ਕਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਜੀਵਨ ਇਖਲਾਕ, ਮਾਪਿਆਂ ਦੀ ਆਗਿਆ ਕਰਤਾ ਦਾ ਸੁਭਾਅ, ਸ਼ੁਭ ਗੁਣਾਂ ਦੀਆਂ ਦਾਤਾਂ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ, ਪਰਿਵਾਰਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰ ਬੇਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ, ਦੇਹ ਰੋਗਤਾ, ਚੜ੍ਹਦੀ ਕਲਾ, ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ, ਰੰਬੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਮਹਾਰਾਜ, ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸੇ ਪਿਆਰੇ ਮੇਲੋ ਜਿਨ ਮਿਲੇ, ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ, ਤੂੰ ਠਾਕੁਰ

ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪ੍ਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਪਰ ਮੈਂ ਨਾਹੀਂ।

ਸੋ ਭਰਮੈ ਪਗ ਲਗ ਰਾਮ ਰਹਿ ਸ਼ਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਸਾਹਿਬ ਜੀ ਦੇ ਸਜੇ ਹੋਏ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਵਡਭਾਗੇ ਹਾਂ ਜੁੜਮਿਲ ਬੈਠੇ ਹਾਂ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਧੰਨਵਾਦ ਗੁਰੂ ਸਵਾਰੇ ਸਤਿਕਾਰ ਤਾਂ ਢਾਡੀ ਜਥੇ ਦਾ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ, ਔਰ ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਿਹਾ ਸੀ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ, ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਉਪਰੰਤ ਪਾਵਨ ਮੌਕਵਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਭਗਤ ਕਬੀਰ ਸਾਹਿਬ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਜਦੋਂ ਵੀ ਦਰਬਾਰ ਵਿੱਚ ਆਈਏ, ਇਸ ਗੱਲ ਦਾ ਕਈ ਵਾਰੀ ਇੱਦਾਂ ਹੁੰਦਾ ਵੀ ਬਹੁਤ ਵਾਰੀ ਸਾਨੂੰ ਜਾਣਕਾਰੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ। ਪਰ ਸਿਆਣੇ ਕਹਿੰਦੇ ਨੇ, ਜੇ ਪਤਾ ਨਾ ਹੋਵੇ ਆਪਣੇ ਆਸ ਪਾਸ ਵਾਪਰ ਰਹੇ ਵਰਤਾਰੇ ਨੂੰ ਦੇਖ ਕੇ ਬਹੁਤ ਕੁਝ ਜਿਹੜਾ ਹੈ ਉਹਨੂੰ ਆਪਾਂ ਸਮਝ ਸਕਦੇ ਹਾਂ, ਸਮਝ ਆਉਂਦੇ ਹਾਂ। ਦੇਖੋ, ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਅਰਦਾਸ ਹੋ ਰਹੀ ਹੋਵੇ, ਬੈਟਰ ਹੈ ਜਿੱਥੇ ਤੁਹਾਨੂੰ ਅਰਦਾਸ ਸੁਣ ਰਹੀ ਹੈ ਤੁਸੀਂ ਗੁਰੂ ਸਾਹਿਬ ਜੀ ਦੇ ਸਨਮੁੱਖ ਹੋ, ਸਾਹਮਣੇ ਉੱਥੇ ਖੜ੍ਹ ਜਾਓ, ਅਰਦਾਸ ਵਿੱਚ ਸ਼ਾਮਿਲ ਹੋ ਲਓ। ਅਰਦਾਸ ਵਿੱਚ ਸ਼ਾਮਿਲ ਹੋਣ ਤੋਂ ਮਗਰੋਂ ਜਦੋਂ ਮੁੱਖ ਵਾਕ ਦੀ ਆਰੰਭਤਾ ਹੁੰਦੀ ਹੈ, ਮੁੱਖ ਵਾਕ ਦੀ ਆਰੰਭਤਾ ਤੋਂ ਪਹਿਲਾਂ ਮੰਗਲਾਚਰਨ ਪੜ੍ਹਿਆ ਜਾਂਦਾ। ਜਿਹੜਾ ਮੰਗਲਾਚਰਨ ਹੈ, ਮੰਗਲਾਚਰਨ ਦਾ ਕਾਰਨ ਇਹੀ ਹੁੰਦਾ ਕਿ ਜਿਹੜੀ ਸੰਗਤ ਤੁਸੀਂ ਆ ਰਹੇ ਹੋ, ਜਿੰਨੀ ਦੇਰ ਤੱਕ ਮੰਗਲਾਚਰਨ ਪੜ੍ਹਿਆ ਜਾ ਰਿਹਾ, ਜਿੱਥੇ ਥਾਂ ਮਿਲਦੀ ਹੈ ਉੱਥੇ ਬੈਠ ਜਾਓ, ਮੱਥਾ ਟੇਕਣ ਦੀ ਕਾਹਲ ਨਾ ਕਰੋ, ਹੁਕਮਨਾਮਾ ਸੁਣ ਲਓ, ਸਰਵਣ ਕਰ ਲਓ, ਉਸ ਤੋਂ ਉਪਰੰਤ ਨਮਸਕਾਰ ਕਰਕੇ ਬੈਠਣ ਦਾ ਸਮਾਂ ਹੋਵੇ ਬੈਠੋ। ਜਿਹਨੇ ਜਾਣਾ ਆਪ ਜੀ ਕੜਾਹ ਪ੍ਰਸ਼ਾਦ ਲੈ ਕੇ ਜਾ ਸਕਦੇ ਹੋ, ਪਰ ਜਦੋਂ ਹੁਕਮਨਾਮਾ ਹੋ ਰਿਹਾ ਹੋਵੇ, ਇੰਝ ਸਮਝੋ ਰਸਨਾ ਕਿਸੇ ਵੀ ਵਿਅਕਤੀ ਦੀ ਹੋ ਸਕਦੀ ਹੈ, ਪਰ ਬੋਲ ਗੁਰੂ ਸਾਹਿਬ ਜੀ ਆਪ ਹੀ ਹੁੰਦੇ ਨੇ। ਤੋ ਜਦੋਂ ਹੁਕਮਨਾਮਾ ਹੋ ਰਿਹਾ ਹੋਵੇ, ਕਦੇ ਕਾਹਲ ਨਾ ਕਰੋ, ਬੈਠੋ, ਬੈਠ ਕੇ ਸੁਣ ਲਓ, ਉਪਰੰਤ ਕੜਾਹ ਪ੍ਰਸ਼ਾਦ ਲੈ ਕੇ ਜਿਹਨੇ ਜਾਣਾ ਆਪ ਜੀ ਜਾ ਸਕਦੇ, ਤੁਸੀਂ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ। ਕੜਾਹ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਤੋ ਜਿਨ੍ਹਾਂ ਨੇ ਸੰਗਤਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਲੰਗਰ ਪਾਣੀ ਸਾਰੀਆਂ ਸੰਗਤਾਂ ਲਈ ਤਿਆਰ ਹੈ, ਸਭ ਨੇ ਛੱਕ ਕੇ ਜਾਣਾ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਜੁੜਮਿਲ ਬੈਠੀ ਸਾਰੀ ਸੰਗਤ ਦਾ ਧੰਨਵਾਦ, ਫਿਰ ਇਸੇ ਤਰ੍ਹਾਂ ਰੋਜ਼ਾਨਾ ਦਰਸ਼ਨ ਦਿਦਾਰੇ ਬਖਸ਼ਦੇ ਰਹਿਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨਵਾਦ ਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਧੰਨ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹਲਾ ਪੰਜਵਾਂ, ਸ਼ੰਤ ਕਰ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਅੰਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਪੋਰੀ ਦਰਸ਼ਨ ਦੀ ਜੈ। ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀਰੀ ਜੈ। ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ। ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ। ਸਗਲੀ ਤਿਖਾ ਭੁਜੰਤੀਆ, ਯਾਰ ਵੇ ਪ੍ਰੇ ਹੱਬੇ ਸਖੀਆਂ। ਮੂੰਹ ਕਹੀ ਨਾ ਜਿਹੀਆ, ਯਾਰ ਵੇ ਹਿਕ ਡੂ ਹਿਕ ਚਾੜੇ। ਹਾਂ ਕਿਸ ਚਿਤੇਹੀਆ, ਹਿਕ ਦੂ ਹਿਕ ਚਾੜੇ ਅਨਕ ਪਿਆਰੇ। ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ। ਹਉ ਕਦ ਪਾਈ ਗੁਣਤਾਸਾ, ਜਿਨੀ ਮੈਂਡਾ ਲਾਲ ਰਿਝਾਇਆ।

ਲਾਲਣ ਤੈਂ ਪਾਇਆ ਆਪ ਗਵਾਇਆ ਚੈ ਤਨ ਪਾਗ ਮਥਾਣੇ ਬਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕੇਸ਼ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਾਰ ਲੋੜੀਂਦਾ ਆਇਆ ਵਜੀ ਵਾਧਾਈ

ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤ ਸੰਗਿਆ, ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ, ਸਾ ਮੈਂ ਗੁਰ ਮਿਲ ਪਾਈ। ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ, ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਉ ਅੰਦਰ ਨੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ ਵਿਭਾਸ ਪ੍ਰਭਾਤੀ। ਮਹੱਲਾ ਪੰਜਵਾਂ, ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਤ ਪਿਤਾ ਭਾਈ ਸੁੱਤ ਬਨਤਾ, ਚੋਗੈ ਚੋਗ ਆਨੰਦ ਸਿਉ ਜੁਗਤਾ, ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ, ਏਕ ਹਮਾਰਾ ਅੰਤਰ ਜਾਮੀ, ਧਰ ਏਕਾ ਮੈਂ ਟਿਕ ਏਕ ਸਕੀ, ਸਿਰ ਸ਼ਾਹ ਵੱਡ ਪੁਰਖ ਸੁਆਮੀ, ਰਹਾਉ ਛਾਲ ਨਾਗਨ ਸਿਉ ਮੇਰੀ ਟੂਟਨ ਹੋਈ, ਗੁਰ ਕਹੇ ਆਏ ਝੂਠੀ ਤੋਹੀ, ਮੁਖ ਮਿੱਠੀ ਖਾਈ ਕੌ ਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ, ਲੋਭ ਮੋਹ ਸਿਉ ਗਈ ਵਿਖੋਟ, ਗੁਰ ਕਿਰਪਾਲ ਮਕੀਨੀ ਛੋਟ, ਇਹ ਠੱਗ ਵਾਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲਈਏ ਕਿਰਪਾਲੇ, ਕਾਮ ਕ੍ਰੋਧ ਸਿਉ ਠਾਟ ਨਾ ਬਣਿਆ, ਗੁਰ ਉਪਦੇਸ਼ ਮੋਇ ਕਾਨੀ ਸੁਣਿਆ, ਜਾਂ ਦੇਖੋ ਤੈ ਮਹਾ ਚੰਡਾਲ, ਰਾਖ ਲਈਏ ਆਪਣੇ ਗੁਰੂ ਗੋਪਾਲ, ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਏ ਰਸੈ ਬਿਖਾਗਨ, ਇਨ ਸੰਬੰਧੀ ਰਸਤ ਲਜਾਏ, ਹਮ ਗੁਰ ਰਾਖੇ ਹਰ ਲਿਵ ਲਾਏ, ਆਹੰ ਮੇਵ ਸਿਉ ਮਸਲਤ ਛੋਡੀ, ਗੁਰ ਕਹਿਆ ਏ ਮੂਰਖ ਹੋਡੀ, ਏ ਨੀ ਘਰ ਘਰ ਕਹੀ ਨਾ ਪਾਏ, ਹਮ ਗੁਰ ਰਾਖ ਲੀਏ ਲਿਵ ਲਾਏ, ਇਨ ਲੋਕਨ ਸਿਉ ਹਮ ਪਏ ਬਹਿਰਾਈ, ਏਕ ਗ੍ਰਹਿ ਮੈਂ ਦੁਇ ਨਾ ਖੰਟਾਈ, ਆਏ ਪ੍ਰਭੇ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਏ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇਰਾ। ਪ੍ਰਭਾਤੀ ਮਹੱਲਾ ਪੰਜਵਾਂ। ਮਨ ਮੈਂ ਕ੍ਰੋਧ ਮਹਾ ਅਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰਾ, ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਭੀ ਨਾ ਜਾਏ, ਏਤ ਸੰਜਮ ਪ੍ਰਭ ਕਿਨਹੀ ਨਾ ਪਾਇਆ, ਭਗਉਤੀ ਮੁਦਰਾ ਮਨ ਮੋਹਿਆ ਮਾਇਆ, ਰਹਾਉ
पाप करें पंचा के बसरे, तीर्थ नहाए कहें सब उतरे, बहुर कमावे हुए निशंक, जमपुर बांध खरे कालंक, घूंघर बांध बजावे ताला, अंतर कपट फिरे बेताला, वर्मी मारी साप न मुआ, प्रभु सबके जाने जिन तू किया।

ਦੇਸ ਛੋੜ ਪਰਦੇਸੈ ਧਾਇਆ, ਪੰਜ ਝੰਡਾੜ ਨਾਲ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ। ਬਨਤਾ ਛੋਟ ਬਦ ਨਦਰ ਪਰਨਾਰੀ, ਵੇਸ ਨਾ ਪਾਈਏ ਮਹਾਂ ਦੁਖਿਆਰੀ।

0: ನಾನ್ ಗುಣತಾಸ ಬಿಪಾಸ ಪ್ರಭಾತಿ ಬಾಣಿ ಭಗತ್ ಕಬೀರ್ ಜಿ ಕೀ ಏಕ ಓಂಕಾರ ಸತ್ ಗುರುಪ್ರಸಾದ ಮರ್ನ ಜೀವನ ಕೀ ಶಂಕಾ ನಾಸೀ ಯಾಪನ ರಂಗ ಸಹಜ ಪ್ರಗಾಶೀ ಪ್ರಗಟಿ ಜೋತ್ ಮಿಟಿಯಾ ಅಂಧಿಯಾರಾ ರಾಮ ರತನ ಪಾಯಾ ಕರ್ತ ಬಿಚಾರಾ ರಹಾಉ ਜਹ ਆਨੰਦ ਦੁਖ ਦੂਰ ਪੈ ਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਪਾਣਾ ਜੋਇ ਬੂਝੇ ਸੋ ਸਹਿ ਸਮਾਣਾ ਕਹਿਤ ਕਬੀਰ ਕਿਲਬ ਕੇ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਤੂੰ ਮੈਂ ਤਤ ਨ ਹੇਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮੇਰਾ ਮਤ ਸਾਈ ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਖੋਜ ਦਿਲ ਦਿਲ ਖੋਜੋ ਇਹੀ ਠੋਰ ਮੁਕਾਮਾ
1: ਬ੍ਰਹਿਮਣ ਗਿਆਸ ਕਰੇ ਬ੍ਰਹਿਮਣ ਗਿਆਸ ਕਰੇ ਚੌਬੀਸਾ ਕਾਜੀ ਕਾਜੀ ਤੇਰ ਕਾਜੀ ਦਿਲ ਮਹਿਨ ਕਾਜੀ ਮਹਿ ਰਮਜਾਨਾ ਗਿਆਸ ਮਾਸ ਪਾਸ ਕੈ ਰਾਖੇ ਕੈ ਮਾਹੇ ਨਿਧਾਨਾ ਕਹਾਂ ਉਡੀਸੇ ਮਜਨ ਕੀਆ ਕਿਆ ਮਸਤ ਸਿਰ ਨਾਈ ਦਿਲ ਮੈਂ ਕਪਟ ਨਿਵਾਜ ਗੁਜਾਰੇ ਕਿਆ ਹਜ ਕਾ ਬਹਿ ਜਾਏ ਇਤੇ ਔਰਤ ਮਰਦਾਂ ਇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੰਗੂਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ।

ਮਹਲਾ ਪਹਿਲਾ ਪਾੜ ਪੁਸਤਕ ਸੰਧਿਆ ਬਾਦੰ ਸਿੱਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਫੋਕਟ ਨਿਸ਼ਚੈ ਕਰਮੰ ਕਹ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਿਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰੈ ਕੇ ਕਰਨ ਕਾਰਨ ਸਮਰੱਥ ਹੈ ਕਹ ਨਾਨਕ ਵਿਚਾਰ

ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦੂ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਰਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ।

ਨਜ਼ਰ ਕਰੇ ਜੇ ਆਪਣੀ ਨਜ਼ਰੀ ਸਤਿਗੁਰ ਪਾਇਆ ਇਹ ਜਿਉ ਬਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਪੁਜਾਇਆ।

ਬੜੀ ਸੇਵ ਕੀਤੀ ਸੰਤੋਗਨੀ ਸੱਚੋ ਸੱਚ ਧਿਆਇਆ ਉਹਨੇ ਮੰਦਰ ਪੈਰ ਨਾ ਰੱਖੇ ਉਹ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ।

ਪੜ ਪੜੀ ਗੱਡੀ ਲੱਦੀ ਹੈ ਪੜ ਪੜ ਭਰੀਏ ਸਾ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾ ਪੜੀਏ।

0: ਵਾਹਿਗੁਰੂ ਵਾਹਿ ਵਾਹਿ
1: ਅਸਾ ਮਹੱਲਾ ਚੌਥਾ

ਦੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਧ ਪਟੈ ਵੇ ਮੱਧ ਪਟੈ ਅੰਨ ਸਾਡਾ ਫਿੱਟੈ ਤਨ ਫਿੱਟ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ। ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਤਿਸੰਗ ਜੀ, ਬੜਭਾਗੇ ਹਾਂ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਸ਼ਨ ਦੀਦਾਰੇ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਜਨ ਜਨਮ ਸਫਲਾ ਕਰ ਰਹੇ ਹਾਂ ਜੀ। ਸੋ ਆਓ ਜੀ, ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ।

परम सम्मान योग जुग जुग अटल चवर शतर सिंघासन दे मालक वालिये कुल आलम सरवरे कायनात दीन दुनी दे मालक बाणी के बोहित शब्द गुरु तन तन गुरु ग्रंथ साहिब महाराज सच्चे पातशाह जी तिन्हां दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी की पावन अमृतमई मुबारक बाणी नाल सांझ बना रहे गुरु प्यारे गुरु सवारे अति सत्कार योग सतसंगी जनों वडभागे हां जिथे आप जिया ने गुरु दर दे सत्कारित कीर्तनी जत्थे पासों शब्द चौंकी आसा की वार दे कीर्तन सरवण कीते ने सरबादे भले की अरदास उपरंत सतगुरां ने जो पावन मुख वाग की दात बख्शिश की है पवित्र उपदेश आप संगतां ने बड़े प्रेम अदब सत्कार सहित सरवण कीते हैं। गरीब नवाज पातशाह की बख्शिश मेहरमत साढ़े जीवां ते करदे ने गुरमत विचारां दी सांझ करन तो पहलां कलगीधर स्वामी बादशाह दरवेश अमृत के दाते धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाइए। आखो जी वाहिगुरु जी का खालसा वाहिगुरु जी की फतेह। अज दा इह पावन मुख वाक राग जैतसरी की वार विचों गुरु अर्जन साहब जी की रसना तो चरण किया होया धन गुरु ग्रंथ साहब महाराज जी के पवित्र अंक नंबर 705 अते 706 उपर सुभायमान है। राग जैतसरी की वार दियां कुल 20 पौड़ियां ने और इस वार विच पौड़ियां दे नाल नाल जितने भी श्लोक ने वो पंचम गुरदेव गुरु अर्जन साहब जी की रसना तो दर्ज किए हुए कलमबंद ने। जदों असी वार दा सिरलेख पढ़ते हाँ जैतसरी की वार महला पंजवां श्लोकां नाल एक ओंकार सतगुर प्रसाद राग जैतसरी दे विच पंजवें पातशाह महाराज की ये वार संखेप रूप दे विच एक मंगला चरण इस उपर दर्ज है। वह अकाल पुरख वाहगुरु एक है बजवी सत्ता दा लखायक है समुची कायनात विच एक रस बिना किसी भेदभाव दे वरत रहा है सदीम काल होंद वाला है ते उस अकाल पुरख वाहगुरु परमेश्वर की प्राप्ति जीव नूं गुरु की बख्शिश नाल गुरु की रहमत द्वारा गुरु के अनुभव के ज्ञान द्वारा होंदी है। यथाशक्त आपां बाणी चों पढ़दे हां बिन सतगुर किने ना पायो बिन सतगुर किने ना पाया सतगुर विच आप रखियो। यानी कि परमेश्वर अकाल पुरख वाहगुरु की जोत का वासा गुरु के विच है गुरु के अनुभव तो बिना गुरु के ज्ञान तो बिना उदी बख्शिश तो बिना साडा रबता साडी सांझ परमेश्वर के नाल कायम नहीं हो सकती।
ਇਹੀ ਕਾਰਨ ਹੈ ਵੀ ਅਸੀਂ ਇਹ ਜਾਣਦਿਆਂ ਹੋਇਆਂ ਵੀ ਪਰਮੇਸ਼ਰ ਦੀ ਜੋਤ ਦਾ ਵਾਸਾ ਸਾਰਿਆਂ ਦੇ ਵਿੱਚ ਹੈ। ਇੱਕ ਜੋਤ, ਇੱਕ ਨੂਰ ਸਾਡੇ ਸਾਰਿਆਂ ਦੇ ਵਿੱਚ ਲਗਾਤਾਰ ਵਰਤ ਰਿਹਾ ਹੈ, ਪਰ ਫਿਰ ਵੀ ਅਸੀਂ ਉਹਦੇ ਨਾਲ ਮਿਲਾਪ ਹਾਸਲ ਨਹੀਂ ਕਰ ਪਾਉਂਦੇ। ਕਿਉਂ? ਕਿਉਂਕਿ ਅਸੀਂ ਅੰਜਨ ਤੱਕ ਹੀ ਸੀਮਿਤ ਹਾਂ, ਨਿਰੰਜਨ ਤੱਕ ਨਹੀਂ। ਸਾਨੂੰ ਸੰਸਾਰ ਦਿਖ ਰਿਹਾ ਪਰ ਨਿਰੰਕਾਰ ਨਹੀਂ ਦਿਸਦਾ। ਸਾਡੀ ਨਜ਼ਰ ਪਦਾਰਥ ਤੱਕ ਤੇ ਜਾਂਦੀ ਹੈ ਪਰ ਉਹ ਤੋਂ ਅੱਗੇ ਪਰਮਾਰਥ ਤੱਕ ਨਹੀਂ ਜਾਂਦੀ। ਤੋਂ ਅਸੀਂ ਮਹਿਦੂਦ ਹਾਂ, ਬਹੁਤ ਲਿਮਿਟਡ ਜੇ ਦਾਇਰੇ ਦੇ ਵਿੱਚ, ਬੜੀ ਪੀੜੀ ਜੀ ਹੱਦਬੰਦੀ ਦੇ ਵਿੱਚ। ਪਰ ਗੁਰੂ ਸਾਨੂੰ ਇੱਕ ਨਜ਼ਰ ਦਿੰਦਾ ਹੈ ਜਿਸ ਨਜ਼ਰ ਨਾਲ ਅਸੀਂ ਆਰ ਪਾਰ ਤੱਕਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਨੂੰ ਆਸਾ ਕੀ ਵਾਰ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ। ਸੰਸਾਰ ਨੂੰ ਮੇਰੀ ਇਹ ਨੰਗੀ ਅੱਖ ਵੇਖ ਸਕਦੀ ਹੈ, ਪਰ ਸੰਸਾਰ ਦੇ ਵਿੱਚ ਵਿਆਪਕ ਨਿਰੰਕਾਰ ਨੂੰ ਇਸ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ। ਉਹਨੂੰ ਵੇਖਣ ਵਾਸਤੇ ਜਿਹੜੀ ਅੱਖ ਚਾਹੀਦੀ ਹੈ ਉਹ ਸੁਰਤੀ ਦੀ ਹੈ, ਤੇ ਉਸ ਅੱਖ ਵਿੱਚ ਜਿਹੜਾ ਸੁਰਮਾ ਚਾਹੀਦਾ ਹੈ ਉਹ ਗਿਆਨ ਦਾ ਹੈ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਸੁਖਮਨੀ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼। ਇਹ ਗਿਆਨ ਦਾ ਸੁਰਮਾ ਇਸ ਅੱਖ 'ਚ ਨਹੀਂ ਪਏਗਾ, ਇਹ ਸੋਚ ਵਾਲੀ ਸੁਰਤ ਵਾਲੀ ਅੱਖ ਵਿੱਚ ਪਏਗਾ। ਇੰਨੀ ਨੇਤਰੀ ਜਗਤ ਨਿਹਾਲਿਆ, ਬਾਬਾ ਜੀ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ। ਕੇਵਲ ਇਹੀ ਸਮਝ ਨਹੀਂ ਆਇਆ ਵੀ ਸੰਸਾਰ 'ਚ ਨਿਰੰਕਾਰ ਵਰਤੇ ਆ, ਬਲਕਿ ਇਹ ਵੀ ਸਮਝ ਵਿੱਚ ਆਇਆ ਵੀ ਜਿਹੜੇ ਉਹਦੇ ਇੱਥੋਂ ਛੁੱਟ ਜਾਂਦੇ ਨੇ ਨਾ ਉਹ ਡੁੱਬ ਜਾਂਦੇ ਨੇ। ਕਲਗੀਧਰ ਸਿੰਘ ਸਾਹਿਬ ਮਹਾਰਾਜ ਨਦੀ ਦੇ ਕੰਢੇ ਕੰਢੇ ਇੱਦਾਂ ਸੈਰ ਕਰ ਰਹੇ ਆ, ਮਹਾਰਾਜ ਪੱਥਰ ਚੁੱਕਦੇ ਆ, ਦਰਿਆ 'ਚ ਸੁੱਟਦੇ ਆ, ਉਹ ਡੁੱਬ ਜਾਂਦਾ। ਅਤੇ ਮਹਾਰਾਜ ਆਪਣੇ ਨਾਲ ਦੇ ਸਿੱਖਾਂ ਨੂੰ ਪੁੱਛਦੇ ਆ, ਇਹ ਕਿਉਂ ਡੁੱਬ ਜਾਂਦਾ? ਹਰ ਇੱਕ ਦਾ ਆਪੋ ਆਪਣਾ ਲੌਜਿਕ ਹੈ, ਜੇ ਮੈਨੂੰ ਪੁੱਛਦੇ ਤਾਂ ਮੇਰਾ ਆਪਣਾ ਲੌਜਿਕ ਹੈ। ਉਹਨਾਂ ਆਖਿਆ, ਮਹਾਰਾਜ ਪੱਥਰ ਭਾਰਾ ਹੁੰਦਾ ਇਸ ਕਰਕੇ ਡੁੱਬ ਜਾਂਦਾ। ਕਿਸੇ ਨੇ ਆਖਿਆ ਜੀ, ਪਾਣੀ ਦੇ ਵਿੱਚ ਜਿਹੜੀ ਚੀਜ਼ ਸੁੱਟਦੀ ਉਹ ਡੁੱਬ ਜਾਂਦੀ ਹੈ। ਕਲਗੀਧਰ ਮਹਾਰਾਜ ਪੁੱਛਣਾ ਨੰਦ ਲਾਲ ਨੂੰ ਚਾਹੁੰਦੇ ਸਨ, ਨੰਦ ਲਾਲ ਜੀ ਤੁਸੀਂ ਕੀ ਕਹਿੰਦੇ ਹੋ? ਉਹਨਾਂ ਆਖਿਆ, ਮਹਾਰਾਜ ਮੈਨੂੰ ਨਹੀਂ ਪਤਾ ਵੀ ਭਾਰੀ ਚੀਜ਼ ਡੁੱਬਦੀ ਹੈ ਕਿ ਹੌਲੀ ਡੁੱਬਦੀ ਹੈ, ਮੈਂ ਤੇ ਨਾ ਜਾਣਦਾ, ਜਿਹੜਾ ਤੁਹਾਡੇ ਹੱਥ ਵਿੱਚੋਂ ਛੁੱਟ ਜਾਂਦਾ ਨਾ ਉਹ ਡੁੱਬ ਜਾਂਦਾ। ਸਿੱਖ ਨੇ ਗੁਰੂ ਦੇ ਨਿਯਮ ਨੂੰ, ਗੁਰੂ ਦੀ ਟਿਊਨ ਨੂੰ, ਗੁਰੂ ਦੀ ਪਰਿਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਗੁਰੂ ਚੀਜ਼ਾਂ ਨੂੰ ਕਿਸ ਨਜ਼ਰ ਦੇ ਨਾਲ ਵੇਖਦਾ? ਹਜ਼ੂਰ ਨੇ ਆਖਿਆ, ਮੈਂ ਤੇ ਇਹ ਵੇਖਦਾ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਤੋ ਗੁਰੂ ਦੇ ਅਨੁਭਵ ਤੋਂ ਬਿਨਾਂ, ਗੁਰੂ ਦੇ ਪ੍ਰਕਾਸ਼ ਤੋਂ ਬਿਨਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚ ਨਹੀਂ ਸਕਦੇ। ਤੋ ਜਿਹੜੀ ਜੈਤ ਸ੍ਰੀ ਕੀ ਵਾਰ ਹੈ, ਇਹਦੇ ਨਾਲ ਕੁਝ ਮਿੱਥਕ ਗੱਲਾਂ ਵੀ ਜੁੜੀਆਂ ਨੇ। ਅਜੇ ਤੱਕ ਉਹ ਪਰੰਪਰਾਵਾਂ, ਰਵਾਇਤਾਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ, ਪਨਪਦੀਆਂ ਆ ਰਹੀਆਂ ਨੇ। ਅਸੀਂ ਇਸ ਵਾਰ ਨੂੰ ਕੇਵਲ ਜੈਤ ਸ੍ਰੀ ਕੀ ਵਾਰ ਹੀ ਨਹੀਂ, ਬਲਕਿ ਮੱਧ ਕੀ ਵਾਰ ਦੇ ਨਾਮ ਨਾਲ ਵੀ ਜਾਣਦੇ ਹਾਂ। ਵੀ ਜਦੋਂ ਇਹ ਸ਼ਬਦ ਪੜ੍ਹੇ ਜਾਂਦੇ ਨੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰਾ, ਤੇ ਅਸੀਂ ਕਹਿੰਦੇ ਜੀ ਲਓ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ ਤੇ ਮੱਧ ਲਾਈਏ। ਮੈਂ ਕੇਵਲ ਸੰਖੇਪ ਰੂਪ ਦੇ ਵਿੱਚ ਜ਼ਿਕਰ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਅੰਕ ਨੇ, ਤੇ ਗਣਿਤ ਦੇ ਹਿਸਾਬ ਦੇ ਨਾਲ ਵੀ ਜਿਹੜਾ ਅੱਧ ਬਣਦਾ ਆ, ਮਿਡਲ ਬਣਦਾ ਆ, ਉਹ 715 ਤੇ ਬਣਦਾ, ਜਦਕਿ ਇਹ ਵਾਰ 705 ਨੰਬਰ ਪੰਨੇ ਦੇ ਉੱਤੇ ਹੈ। ਰਹੀ ਇਹ ਸਲੋਕ ਦੀ ਗੱਲ ਵੀ ਇਹ ਸਲੋਕ ਵਿੱਚ ਮੱਧ ਸ਼ਬਦ ਵਰਤਿਆ, ਵਰਡਿੰਗ ਦਾ ਫਰਕ ਹੈ, ਪਰ ਜਦੋਂ ਆਪਾਂ ਇਹਦੀ ਟਰਾਂਸਲੇਸ਼ਨ ਕਰਾਂਗੇ ਤੇ ਇਹਦਾ ਮੀਨਿੰਗ ਵੀ ਐਗਜੈਕਟਲੀ ਉਹੀ ਬਣਦਾ ਆ ਜਿਹੜਾ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਆਰੰਭ ਕਰਨ ਲੱਗਿਆਂ ਇਹ ਸਲੋਕ ਦਾ ਬਣਦਾ ਆ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮੇਸ਼ਰ ਸੰਸਾਰ ਬਣਨ ਤੋਂ ਪਹਿਲਾਂ ਵੀ ਸੀ, ਜੁਗਾਂ ਦੇ ਮੁੱਢ ਵਿੱਚ ਵੀ ਸੀ, ਹੈ ਭੀ ਸੱਚ ਹੁਣ ਵੀ ਹੈ, ਤੇ ਹੋਸੀ ਭੀ ਸੱਚ ਅੱਗੇ ਵੀ ਰਹੇਗਾ। ਜਦੋਂ ਸੰਸਾਰ ਨਹੀਂ ਵੀ ਹੋਏਗਾ, ਰੱਬੀ ਹੋਂਦ ਫਿਰ ਵੀ ਹੋਏਗੀ। ਤੇ ਇਸ ਸਲੋਕ ਦਾ ਭਾਵ ਇਹ ਹੈ, ਆਦਿ ਪੂਰਨ, ਪਰਮੇਸ਼ਰ ਸੰਸਾਰ ਤੋਂ ਪਹਿਲਾਂ ਵੀ ਪੂਰਨ ਸੀ, ਮੱਧ ਪੂਰਨ ਯਾਨੀ ਕਿ ਮੱਧ ਵਰਤਮਾਨ ਹੋਣ
ਪਰਮੇਸ਼ਰ ਦੀ ਜੋਤ ਹੁਣ ਵੀ ਹੈ, ਅੰਤ ਪੂਰਨ ਪਰਮੇਸ਼ਰ ਹੈ, ਤੇ ਅੰਤ ਅਖੀਰ ਨੂੰ ਜਦੋਂ ਸਭ ਕੁਝ ਫਨਾ ਹੋ ਜਾਏਗਾ, ਰੱਬੀ ਜੋਤ ਉਦੋਂ ਵੀ ਕਾਇਮ ਰਹੇਗੀ। ਤੋ ਸਲੋਕ ਨੂੰ ਵਿਚਾਰਦਿਆਂ ਹਜ਼ੂਰ ਕਹਿੰਦੇ ਨੇ, ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸ਼ਨ ਜਗਦੀਸ਼ਰਾ। ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ, ਹਮੇਸ਼ਾ ਰਹੇਗਾ। ਪਰਮਾਤਮਾ ਹਰ ਵਕਤ ਕਾਇਮ ਹੈ, ਪਰਮਾਤਮਾ ਦਾ ਮਿਲਾਪ ਹਰ ਵਕਤ ਕਾਇਮ ਹੈ। ਇਸ ਗੱਲ ਦੀ ਕੋਈ ਦੇਰੀ ਨਹੀਂ ਕਿ ਮੈਨੂੰ, ਮੈਂ 5 ਸਾਲਾਂ ਬਾਅਦ ਮਿਲ ਸਕਦਾ, ਕਿ ਮੈਂ 7 ਸਾਲਾਂ ਬਾਅਦ ਮਿਲ ਸਕਦਾ, ਕਿ ਮੈਂ 10 ਸਾਲਾਂ ਬਾਅਦ ਮਿਲ ਸਕਦਾ, ਨਹੀਂ। ਇਹਦੇ ਲਈ ਕੋਈ ਨਿਯਮ ਨਹੀਂ ਵੀ ਕਿਸੇ ਨੇ ਬਣਾ ਕੇ ਘੜ ਕੇ ਸਵਾਰ ਕੇ ਰੱਖਿਆ ਵੀ ਨਹੀਂ ਇੰਨੇ ਇੰਨੇ ਟਾਈਮ ਪੀਰੀਅਡ ਬਾਅਦ ਤੁਹਾਡਾ ਰੱਬੀ ਮਿਲਾਪ ਹੋਏਗਾ। ਹਜ਼ੂਰ ਨੇ ਕਿਹਾ ਨਹੀਂ, ਉੱਥੇ ਕੋਈ ਦੇਰ ਨਹੀਂ, ਦੇਰੀ ਜਿੰਨੀ ਵੀ ਤੇਰੇ ਵਾਲੇ ਪਾਸੇ ਹੋਈ ਆ। ਇਸੇ ਨੂੰ ਹਜ਼ੂਰ ਨੇ ਆਖਿਆ ਨਾ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉਣ ਦਿਨ ਨੀਤ ਖੋਲ ਕਪੱਟ, ਦਰਵਾਜ਼ੇ ਤੇ ਤੇਰੀ ਸੁਰਤੀ ਦੇ ਬੰਦ ਆ, ਰੱਬ ਵਾਲੇ ਪਾਸੇ ਤੇ ਕੋਈ ਦੇਰੀ ਨਹੀਂ ਹੈਗੀ, ਤੇਰੇ ਵਾਲੇ ਪਾਸਿਓਂ ਦੇਰੀ ਆ। ਬਾਬਾ ਗੁਰੂ ਅਮਰਦਾਸ ਮਹਾਰਾਜ ਕਹਿਣਗੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਰੱਬ ਤੇ ਜਦੋਂ ਤੇਰੇ ਕੇਸ ਕਾਲੇ ਸੀ, ਯਾਨੀ ਕਿ ਤੂੰ ਬਚਪਨ ਤੇ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਿਆ, ਉਦਨ ਵੀ ਸੀ, ਤੇ ਜਿੱਦਣ ਤੇਰੇ ਧੌਲੇ ਆਏ, ਯਾਨੀ ਕਿ ਤੂੰ ਬੁਢੇਪੇ ਦੇ ਵਿੱਚ ਆਪਣਾ ਕਦਮ ਰੱਖਿਆ, ਰੱਬ ਉੱਥੇ ਵੀ ਹੈਗਾ ਆ। ਯਾਨੀ ਕਿ ਲਾਈਫ ਦੀ ਹਰ ਸਟੇਜ ਦੇ ਉੱਤੇ, ਜੀਵਨ ਦੇ ਹਰ ਕਦਮ ਦੇ ਉੱਤੇ ਉੱਤੇ ਰੱਬ ਖਲੋਤਾ ਹੋਇਆ। ਤੇਰੀ ਮਰਜ਼ੀ ਆ ਤੂੰ ਪੈਰ ਕਦੋਂ ਪੁੱਟਣਾ ਆ। ਕੋਈ ਇਹ ਪੱਕਾ ਥੋੜ੍ਹੀ ਜਿਹਾ ਵੀ ਨਹੀਂ, ਜਿਹੜੇ ਬਚਪਨ ਵਿੱਚ ਮਿਲ ਗਏ ਸੋ ਮਿਲ ਗਏ, ਹੁਣ ਜਿਹੜੇ ਬੁਢੇਪੇ ਦੇ ਵਿੱਚ ਆ ਗਏ ਉਹ ਨਹੀਂ ਮਿਲ ਸਕਦੇ। ਨਹੀਂ, ਹਜ਼ੂਰ ਨੇ ਆਖਿਆ ਨਹੀਂ, ਮਿਲ ਸਕਦੇ ਆ, ਪਰ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਔਖਾ ਹੋਏਗਾ। ਪਹਿਲਾਂ ਅਜੇ ਆਦਤਾਂ ਪੱਕੀਆਂ ਨਹੀਂ ਸਨ, ਸੁਭਾਅ ਪੱਕਿਆ ਨਹੀਂ ਸੀ, ਮਿਲਾਪ ਸੌਖਾ ਸੀ। ਹੁਣ ਥੋੜ੍ਹਾ ਜਿਹਾ ਔਖਾ ਜ਼ਰੂਰ ਹੋਏਗਾ, ਪਰ ਮਿਲਾਪ ਅਜੇ ਵੀ ਸੰਭਵ ਹੈ। ਗੁਰੂ ਅਮਰਦਾਸ ਮਹਾਰਾਜ ਬਾਰੇ ਆਪਾਂ ਪੜ੍ਹਦੇ ਹਾਂ, ਬਾਬਾ ਗੁਰੂ ਅਮਰਦਾਸ ਮਹਾਰਾਜ 62 ਈਅਰਸ ਦੇ ਸਨ, 62 ਸਾਲ ਦੇ ਸਨ ਜਦੋਂ ਗੁਰੂ ਅੰਗਦ ਮਹਾਰਾਜ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਮੈਂ ਕਿਉਂ ਨਹੀਂ ਮਿਲ ਸਕਦਾ? ਇਹਦਾ ਮਤਲਬ ਮੈਂ ਮਿਲਣਾ ਨਹੀਂ ਚਾਹੁੰਦਾ। ਬਾਬਾ ਸ਼ੇਖ ਫਰੀਦ ਸਾਹਿਬ ਨੂੰ ਪੁੱਛੇ, ਬਾਬਾ ਜੀ ਕੀ ਮੈਂ ਮਿਲ ਸਕਦਾ ਹਾਂ? ਬਾਬਾ ਜੀ ਕਹਿੰਦੇ, ਡੈਫੀਨੇਟਲੀ ਮਿਲ ਸਕਦਾ ਹਾਂ, ਆਜ ਮਿਲਾਵਾ ਸ਼ੇਖ ਫਰੀਦ, ਤੂੰ ਅੱਜ ਹੀ ਮਿਲ ਸਕਦਾ ਹੈ। ਯਾਨੀ ਕਿ ਇਸੇ ਮਨੁੱਖਾ ਜੀਵਨ ਦੇ ਵਿੱਚ ਹੀ ਮਿਲ ਸਕਦਾ, ਹੁਣੇ ਮਿਲ ਸਕਦਾ ਹੈ। ਕਰਨਾ ਕੀ ਪਏਗਾ? ਟਾਕਿਮ ਕੁੰਜੜੀਆਂ, ਜਿਹੜੀਆਂ ਤੇਰੀਆਂ ਇੰਦਰੀਆਂ ਆ, ਇਹਨਾਂ 'ਤੇ ਰੋਕ ਲਾ ਦੇ, ਜਿਹਨੂੰ ਆਪਾਂ ਕਹਿੰਦੇ ਨੇ ਡਿਸਟਰੈਕਟ ਹੋ ਜਾਣਾ। ਬੰਦੇ ਨੇ ਪੂਰਾ ਕੰਸਨਟ੍ਰੇਟ ਕੀਤਾ ਹੋਇਆ ਸੀ, ਉਹਦੀ ਕੰਸਨਟ੍ਰੇਸ਼ਨ ਬਣੀ ਹੋਈ ਆ, ਉਹ ਬਿਲਕੁਲ ਫੋਕਸ ਕਰ ਰਿਹਾ ਇੱਕ ਚੀਜ਼ ਦੇ ਉੱਤੇ, ਧਿਆਨ ਦੇ ਰਿਹਾ ਹੈ, ਪਰ ਮੇਰੀਆਂ ਇੰਦਰੀਆਂ ਧਿਆਨ ਨਹੀਂ ਦੇਣ ਦਿੰਦੀਆਂ। ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਜ਼ੁਬਾਨ ਦੇ ਰਾਹੀਂ ਮੈਂ ਵਿਕਾਰ ਭੋਗਦਾ ਹਾਂ, ਅੱਖਾਂ ਦੇ ਰਾਹੀਂ ਮਾੜਾ ਵੇਖਦਾ ਹਾਂ, ਜ਼ੁਬਾਨ ਦੇ ਰਾਹੀਂ ਮਾੜਾ ਬੋਲਦਾ ਹਾਂ, ਕੰਨਾਂ ਦੇ ਰਾਹੀਂ ਮਾੜਾ ਸੁਣਦਾ ਹਾਂ, ਉਹ ਜਿਹੜੀ ਕੰਸਨਟ੍ਰੇਸ਼ਨ ਬਣੀ ਆ ਨਾ, ਉਹ ਵਿਗੜ ਜਾਂਦੀ ਹੈ, ਬੇਧਿਆਨਗੀ ਹੋ ਜਾਂਦੀ, ਦੁਬਿਧਾ ਪੈਦਾ ਹੋ ਜਾਂਦੀ। ਜਦੋਂ ਦੁਬਿਧਾ ਪੈਦਾ ਹੋ ਜਾਂਦੀ ਆ, ਫੋਕਸ ਨਹੀਂ ਬਣਦਾ, ਇਕਾਗਰਤਾ ਨਹੀਂ ਬਣਦੀ, ਉਦੋਂ ਮੇਰੇ ਕੀਤੇ ਹੋਈ ਭਗਤੀ ਪ੍ਰਵਾਨ ਨਹੀਂ ਹੁੰਦੀ। ਜਰਾ ਗੌਰ ਨਾਲ ਸੋਚੀਏ, ਗੁਰੂ ਨਾਨਕ ਮਹਾਰਾਜ ਨਵਾਬ ਦੌਲਤ ਖਾਨ ਨੂੰ ਕੀ ਕਹਿੰਦੇ, ਕਾਜ਼ੀ ਨੂੰ ਕੀ ਕਹਿੰਦੇ ਆ? ਨਮਾਜ਼ ਤੋਂ ਬਾਅਦ ਵਿੱਚ ਜਦੋਂ ਗੁਰੂ ਨਾਨਕ ਮਹਾਰਾਜ ਨੂੰ ਪੁੱਛਦੇ ਆ, ਤੁਸੀਂ ਤੇ ਕਹਿੰਦੇ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਨਮਾਜ਼ ਪੜ੍ਹਨ ਵਾਸਤੇ ਮਸਜਿਦ ਵਿੱਚ ਵੀ ਆਏ ਪਰ ਨਮਾਜ਼ ਫਿਰ ਨਹੀਂ ਪੜ੍ਹੀ, ਤੇ ਬਾਬਾ ਜੀ ਕਹਿੰਦੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਮੇਰੇ ਨਾਲ ਪੜ੍ਹਦੇ। ਕਾਜ਼ੀ ਸਾਹਿਬ ਕਹਿੰਦੇ ਮੇਰੇ ਨਾਲ ਪੜ੍ਹਦੇ। ਨਵਾਬ ਸਾਹਿਬ ਕਹਿੰਦੇ ਮੇਰੇ ਨਾਲ। ਮਹਾਰਾਜ ਕਹਿੰਦੇ ਤੁਸੀਂ ਤੇ ਇੱਥੇ ਹਾਜ਼ਰ ਹੀ ਨਹੀਂ ਸੀ, ਤੁਹਾਡਾ ਸਰੀਰ ਹਾਜ਼ਰ ਸੀ, ਤੁਹਾਡਾ ਤੁਹਾਡੀ ਬੋਡੀ, ਤੁਸੀਂ ਫਿਜ਼ੀਕਲੀ ਇੱਥੇ ਪ੍ਰੈਜੈਂਟ ਸੀ, ਮਨ ਤੇ ਤੁਹਾਡਾ ਕਿਤੇ ਹੋਰ ਹੀ ਸੀ। ਜਦੋਂ ਮੈਂ ਸਾਖੀ ਸੁਣਦਾ ਤੇ ਮੈਨੂੰ ਲੱਗਦਾ ਵੀ ਨਹੀਂ, ਨਵਾਬ ਤੇ ਕਾਜ਼ੀ ਦੇ ਕੇਵਲ ਇੱਕ ਕਰੈਕਟਰ ਆ, ਇੱਕ ਪਾਤਰ ਆ, ਗੱਲ ਤੇ ਮਹਾਰਾਜ ਮੇਰੀ ਕਰ ਰਹੇ ਆ ਵੀ ਤੂੰ ਬੋਲ ਮੂੰਹ ਦੇ ਨਾਲ ਰਿਹਾ ਆ ਪਰ ਤੂੰ ਪ੍ਰੈਜੈਂਟ ਨਹੀਂ ਹੈਗਾ, ਤੂੰ ਫਿਜ਼ੀਕਲੀ ਗੁਰਦੁਆਰੇ ਦੇ ਵਿੱਚ ਬੈਠਾ ਆ, ਸੁਣ ਰਿਹਾ, ਤੇਰੇ ਕੰਨ ਸੁਣ ਰਹੇ ਆ ਪਰ ਤੇਰਾ ਮਨ ਕਿਤੇ ਹੋਰ। ਇਸੇ ਨੂੰ ਆਖਿਆ ਨਾ ਖੋਲ ਕਪੱਟ, ਮਨ ਦੇ ਦਰਵਾਜ਼ੇ ਕਈ ਵਾਰੀ ਇੰਨੇ ਪੀਡੇ ਬੰਦ ਹੁੰਦੇ ਆ, ਇੰਨੇ ਟਾਈਟਲੀ ਬੰਦ ਹੁੰਦੇ ਆ, ਅੰਦਰ ਤਾਂ ਗੱਲ ਜਾਂਦੀ ਹੀ ਨਹੀਂ। ਜੇ ਜਾਂਦੀ ਹੁੰਦੀ ਤੇ ਗੁਰੂ ਨਾਨਕ ਬਾਣੀ ਚ ਨਾ ਕਹਿੰਦੇ ਪੜਿਆ ਹੋਵੇ ਗੁਨਾਹਗਾਰ, ਪੜਿਆ ਹੋਇਆ ਵੀ ਗੁਨਾਹਗਾਰ ਹੋ ਸਕਦਾ ਆ। ਗੁਰੂ ਨਾਨਕ ਨਾ ਕਹਿੰਦੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ,
ਅਹੰਕਾਰ ਪੜ੍ਹਿਆ ਹੋਇਆ ਵੀ ਨਹੀਂ ਮਹਾਰਾਜ, ਪੜ੍ਹਿਆ ਲਿਖਿਆ ਤਾਂ ਸਿਆਣਾ ਹੁੰਦਾ ਹੈ, ਬਾਬਾ ਜੀ ਕਹਿੰਦੇ ਨਹੀਂ ਪੜ੍ਹਿਆ ਲਿਖਿਆ ਵੀ ਮੂਰਖ ਹੋ ਸਕਦਾ ਹੈ, ਕਿਉਂਕਿ ਪੜ੍ਹਿਆ ਬਹੁਤ ਆ, ਪਰ ਪੜ੍ਹਨ ਤੋਂ ਬਾਅਦ ਵਿੱਚ ਉਹਨੂੰ ਚਾਹੀਦਾ ਸੀ ਉਹ ਆਪਣੀ ਵੀਕਨੈਸ ਦੇ ਉੱਤੇ, ਆਪਣੀ ਕਮਜ਼ੋਰੀ ਦੇ ਉੱਤੇ ਕਾਬੂ ਪਾਉਂਦਾ, ਉਹ ਨਹੀਂ ਪਾ ਸਕਿਆ, ਪੜ੍ਹਿਆ ਹੋਇਆ ਵੀ ਮੂਰਖ। ਸਿਆਣਪ ਦਾ ਪੜ੍ਹਾਈ ਨਾਲ ਕੋਈ ਤਕਾਜ਼ਾ ਨਹੀਂ। ਪੜ੍ਹਨਾ ਇੱਕ ਹੋਰ ਚੀਜ਼ ਆ, ਪੜ੍ਹੇ ਹੋਏ ਨੂੰ ਜੀਵਨ ਦੇ ਵਿੱਚ ਢਾਲ ਲੈਣਾ ਇੱਕ ਹੋਰ ਚੀਜ਼ ਆ। ਮੈਂ ਬੋਲ ਰਿਹਾ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰ ਰਿਹਾ ਹਾਂ, ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਲੋਕ, ਜਿਹੜਾ ਗੁਰੂ ਅਰਜਨ ਸਾਹਿਬ ਦੀ ਆਤਮਾ ਦੀ ਆਵਾਜ਼ ਆ, ਉਹ ਸਲੋਕ ਦੀ ਟ੍ਰਾਂਸਲੇਸ਼ਨ ਕਰ ਰਿਹਾ, ਵਿਖਿਆਨ ਕਰ ਰਿਹਾ। ਪਰ ਜ਼ਰੂਰੀ ਨਹੀਂ ਵੀ ਮੈਂ ਇਸ ਸ਼ਬਦ ਨੂੰ ਉਸ ਲੈਵਲ 'ਤੇ ਜਾ ਕੇ ਮਾਣਾ ਜਿਸ ਲੈਵਲ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ। ਬਾਬਾ ਜੀ ਕਹਿੰਦੇ ਇਹ ਮਨ ਦੇ ਦਰਵਾਜ਼ੇ, ਮਨ ਦੀਆਂ ਤੈਅ ਖੁੱਲਦੀਆਂ ਨਹੀਂ ਹੈਗੀਆਂ, ਇਹ ਨਹੀਂ ਖੁੱਲਦੀਆਂ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ 'ਤੇ ਰੋਕ ਲਾਉਣ ਦੀ ਲੋੜ ਆ, ਆਪਣੀਆਂ ਇੰਦਰੀਆਂ ਦੇ ਉੱਤੇ। ਤਾਂ ਬਾਬਾ ਜੀ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆਂ ਲੱਗ ਨਯਾਪ ਮਝਾਈਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਜਦੋਂ ਜਦੋਂ ਮਨੁੱਖ ਗੁਰੂ ਦੇ ਹਰ ਹੁਕਮ ਨੂੰ ਆਪਣੇ ਸਿਰ ਮੱਥੇ 'ਤੇ ਕਬੂਲ ਕਰਨ ਲੱਗ ਪਵੇ, ਹਰ ਕਰਮ ਗੁਰੂ ਨੂੰ ਪੁੱਛ ਕੇ ਕਰਨਾ ਸ਼ੁਰੂ ਕਰ ਦੇਵੇ, ਹਜ਼ੂਰ ਨੇ ਕਿਹਾ ਹੁਣ ਗੁਰੂ ਇਹਦੀ ਸ਼ਕਸ਼ੀ ਰਹਿਣੀ ਦੇ ਵਿੱਚ ਵੀ ਆਪਣਾ ਪ੍ਰਭਾਵ ਪਾ ਚੁੱਕਾ ਹੈ, ਹੁਣ ਗੁਰੂ ਦਾ ਹੁਕਮ ਇਹਦੇ ਸ਼ਕਸ਼ੀ ਜੀਵਨ ਦੇ ਵਿੱਚ ਵੀ, ਇਹਦੀ ਪਰਸਨਲ ਲਾਈਫ ਦੇ ਵਿੱਚ ਵੀ ਲਾਗੂ ਹੋ ਗਿਆ। ਹੁਣ ਇਹਦੀ ਪਰਸਨਲ ਲਾਈਫ ਪਰਸਨਲ ਨਹੀਂ ਰਹੀ, ਹੁਣ ਉਹ ਵੀ ਗੁਰੂ ਦੀ ਲਾਈਫ ਹੋ ਗਈ। ਤੋ ਰੱਬ ਹਰ ਵਕਤ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ ਸਿਮਰੰਤ, ਸਿਮਰੰਤ ਦਾ ਅਰਥ ਹੈ ਸਿਮਰਨ ਕਰਨਾ, ਚੇਤੇ 'ਚ ਰੱਖਣਾ। ਸਿਮਰਨ ਸ਼ਬਦ ਸਿਮਰਤੀ ਤੋਂ ਬਣਿਆ ਹੋਇਆ, ਯਾਦ ਸ਼ਕਤੀ, ਚੇਤਾ ਰੱਖਣਾ। ਕੋਈ ਵਿਅਕਤੀ ਜਾ ਰਿਹਾ ਤੇ ਆਪਾਂ ਨੂੰ ਕਹਿੰਦੇ ਬਾਜ਼ਾਰ ਜਾ ਰਹੇ ਹੋ, 2 ਕਿਲੋ ਸਬਜ਼ੀ ਫੜ ਲਿਆਓ, ਉਹਨੇ ਜਾਂਦੇ ਜਾਂਦੇ ਹੱਥ ਖੜਾ ਕੀਤਾ, ਹੁੰਗਾਰਾ ਦਿੱਤਾ, ਜਦੋਂ ਖਾਲੀ ਮੁੜ ਕੇ ਘਰ ਆਇਆ ਤੇ ਖਾਲੀ ਹੱਥ ਆ ਗਿਆ, ਉਹਨੂੰ ਕਹਿੰਦੇ ਤੈਨੂੰ ਆਖਿਆ ਸਬਜ਼ੀ ਲੈ, ਕਹਿਣ ਲੱਗਾ ਜੀ ਮੈਨੂੰ ਚੇਤਾ ਭੁੱਲ ਗਿਆ। ਕਿਉਂ ਭੁੱਲ ਗਿਆ? ਕਿਉਂਕਿ ਗੱਲ ਅੰਦਰ ਤੱਕ ਫਿੱਟ ਨਹੀਂ ਬੈਠੀ, ਗੱਲ ਜੇਨ ਵਿੱਚ ਗਈ ਹੀ ਨਹੀਂ, ਉਹਨੇ ਸੁਣੀ ਅਣਸੁਣੀ ਕੀਤੀ। ਜਦੋਂ ਗੱਲ ਸੁਰਤ ਵਿੱਚ, ਯਾਦ ਸ਼ਕਤੀ ਵਿੱਚ, ਸਿਮਰਤੀ ਦੇ ਵਿੱਚ, ਚੇਤੇ ਦੇ ਵਿੱਚ ਫਿੱਟ ਬਹਿ ਜਾਏ, ਬਾਬੇ ਨੇ ਆਖਿਆ ਹੁਣ ਸਿਮਰਨ ਹੋ ਰਿਹਾ। ਇਹਦੇ ਲਈ ਇੱਕ ਬੜਾ ਪਿਆਰਾ ਨੁਕਤਾ ਮਹਾਰਾਜ ਨੇ ਬਾਣੀ 'ਚ ਵਰਤਿਆ, ਆਖਿਆ ਮਾਈ ਸੱਤ ਸੱਤ ਹਰ ਸੱਤ, ਸੱਤ ਸੱਤ ਸੱਤ ਸਾਧਾ, ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀਕ ਗਾਂਠਰੀ ਬਾਧਾ। ਅਤੇ ਪਿੰਡਾਂ 'ਚ ਲੋਕ ਇਹਨੂੰ ਕਹਿੰਦੇ ਹੁੰਦੇ ਸੀ ਮੇਰੀ ਗੱਲ ਨਾ ਪੱਲੇ ਨਾ ਬੰਨ ਲਾ, ਇਹਦਾ ਭਾਵ ਸੀ ਰਿਮਾਇੰਡਰ ਲਾ ਲੈਣਾ, ਪੱਲੇ ਨਾਲ ਗੱਲ ਬੰਨ, ਭਾਵ ਮੇਰੀ ਗੱਲ ਨੂੰ ਪੱਕੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਕਰ ਲਾ, ਭੁੱਲ ਨਾ ਜਾਈ, ਗੱਲ ਪੱਲੇ ਬੰਨ ਲੈਣੀ। ਹਜ਼ੂਰ ਨੇ ਕਿਹਾ ਸਿੱਖ ਗੁਰੂ ਦੀ ਗੱਲ ਨੂੰ ਪੱਲੇ ਕਿਉਂ ਨਹੀਂ ਬੰਨਦਾ, ਸਿੱਖ ਗੁਰੂ ਦੇ ਉਪਦੇਸ਼ ਨੂੰ ਪੱਲੇ ਕਿਉਂ ਨਹੀਂ ਬੰਨਦਾ? ਸਿਮਰਨ ਕਰ। ਗੁਰੂ ਤੇਗ ਬਹਾਦਰ ਮਹਾਰਾਜ ਇਸ ਨੂੰ ਕਹਿੰਦੇ ਨੇ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਇਹ ਗੱਲ ਪੱਕੀ ਆਪਣੇ ਚਿੱਤ ਵਿੱਚ ਬਿਠਾ ਲਾ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਜਿਵੇਂ ਹੌਲੀ ਹੌਲੀ ਘੜੇ ਦੇ ਵਿੱਚੋਂ ਪਾਣੀ ਸਿਮ ਰਿਹਾ ਨਾ, ਤੇਰੇ ਵੀ ਸਵਾਸ ਇੱਦਾਂ ਸਿਮ ਰਿਹਾ, ਔਰ ਇਹ ਵਧਣੇ ਨਹੀਂ ਇਹ ਘਟਣੇ ਆ। ਭਾਂਡੇ 'ਚ ਪਈ ਹੋਈ ਚੀਜ਼ ਇੱਕ ਨਾ ਇੱਕ ਦਿਨ ਘਟਦੀ ਆ, ਤੇਰੇ ਸਵਾਸ ਵੀ ਘਟ ਰਹੇ ਆ, ਇਹ ਗੱਲ ਚੇਤੇ 'ਚ ਰੱਖ। ਸਿਮਰੰਤ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਸਿਮਰਦੇ ਆ, ਸੰਤ ਸਰਬੱਤਰ ਰਮਣ, ਉਹ ਜਿਹੜਾ ਪਰਮੇਸ਼ਰ ਸਮੁੱਚੀ ਮਾਨਵਤਾ ਦੇ ਵਿੱਚ ਵਿਆਪਕ ਆ, ਸਮੁੱਚੀ ਕਾਇਨਾਤ ਵਿੱਚ ਇੱਕ ਰਸ ਵਿਆਪਕ ਆ, ਜਦੋਂ ਅਸੀਂ ਉਹਨੂੰ ਆਪਣੇ ਸੁਰਤ ਵਿੱਚ ਬਿਠਾ ਕੇ ਰੱਖਦੇ ਹਾਂ। ਮਹਾਰਾਜ ਨੇ ਆਖਿਆ ਨਾਨਕ ਅੱਗ ਨਾਸ਼ਨ ਜਗਦੀਸ਼ਰਾ। ਅੱਗ ਦਾ ਮਤਲਬ ਹੁੰਦਾ ਆ ਸਿਨ, ਪਾਪ। ਫਿਰ ਬੰਦੇ ਦੇ ਅੰਦਰ ਪਾਪ ਦੀ ਪੋਸੀਬਿਲਟੀ, ਸੰਭਾਵਨਾ ਘਟਣੀ ਸ਼ੁਰੂ ਹੋ ਜਾਂਦੀ ਹੈ। ਬੰਦਾ ਪਾਪ ਕਿਉਂ ਕਰਦਾ? ਗੁਰਬਾਣੀ ਨੇ ਆਖਿਆ ਬੰਦਾ ਪਾਪ ਕਿਉਂ ਕਰਦਾ, ਸਵਾਲ ਆ। ਬੰਦਾ ਗਲਤੀ ਕਿਉਂ ਕਰਦਾ ਹੈ? ਮਨੁੱਖ ਪਾਪ ਹਮੇਸ਼ਾ ਹੀ ਉਦੋਂ ਕਰਦਾ ਜਦੋਂ ਉਹਨੂੰ ਇਹ ਰਿਲਾਈਜ਼ ਹੋਣਾ ਸ਼ੁਰੂ ਹੋ ਜਾਏ ਮੈਨੂੰ ਕੋਈ ਨਹੀਂ ਵੇਖ ਰਿਹਾ। ਔਰ ਚੇਤੇ 'ਚ ਰੱਖਣਾ, ਗੁਰਬਾਣੀ ਵਿੱਚ 2 ਚੀਜ਼ਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਜਿਹੜੀਆਂ ਮਨੁੱਖ ਨੂੰ ਪਾਪ ਕਰਮ ਕਰਨ ਤੋਂ ਬਚਾਉਂਦੀਆਂ। ਇੱਕ ਹੈ ਸ਼ਰਮ। ਹੁੰਦੇ ਨੇ ਕਈ ਲੋਕ ਇੱਦਾਂ ਦੇ ਮੇਰੇ ਵਰਗੇ,
ਉਹਨਾਂ ਨੂੰ ਕੋਈ ਕਹਿ ਰਿਹਾ ਵੀ ਤੂੰ ਇਹ ਕੰਮ ਕਰ ਲਓ, ਕਹਿੰਦਾ ਜੇ ਮੈਨੂੰ ਕਿਸੇ ਨੇ ਵੇਖ ਲਿਆ ਤੇ ਇਹਦਾ ਇਹਦਾ ਭਾਵ ਕੀ? ਇਹਦਾ ਭਾਵ ਆ ਉਹਦੇ ਅੰਦਰ ਸੰਭਾਵਨਾ ਹੈ, ਪਰ ਇੱਕ ਡਰ ਉਹਨੂੰ ਸਤਾ ਰਿਹਾ ਵੀ ਜੇ ਮੈਨੂੰ ਕਿਸੇ ਨੇ ਵੇਖ ਲਿਆ ਤੇ ਅੰਦਰ ਹੈ ਚੀਜ਼, ਅੰਦਰ ਥੋਟ ਹੈ, ਅੰਦਰ ਖਿਆਲ ਹੈ ਵੀ ਕਰ ਲਵਾਂ। ਪਰ ਸਮਾਜ ਦੀ ਇੱਕ ਸ਼ਰਮ ਹੈ, ਇੱਕ ਹਯਾ ਹੈ, ਇੱਕ ਡਰ ਹੈ ਵੀ ਜੇ ਮੈਨੂੰ ਕਿਸੇ ਨੇ ਵੇਖ ਲਿਆ ਤੇ, ਉਹ ਕਹਿੰਦਾ ਨਹੀਂ ਕਰਨਾ। ਤੋ ਅੰਦਰ ਦੇ ਪਾਪ ਨੂੰ ਕਿੰਨੇ ਕਵਰ ਅਪ ਕੀਤਾ ਸਮਾਜ ਦੇ ਡਰ ਨੇ, ਬਾਬੇ ਨੇ ਕਿਹਾ ਸ਼ਰਮ ਨੇ ਬਚਾ ਲਿਆ। ਪਰ ਦੂਜਾ ਵਿਅਕਤੀ ਇੱਦਾਂ ਦਾ ਹੈ, ਉਹਨੂੰ ਕਹਿ ਰਹੇ ਨੇ ਸਾਰੇ ਵੀ ਤੂੰ ਕਰ ਲਾ, ਤੈਨੂੰ ਕੋਈ ਨਹੀਂ ਵੇਖ ਰਿਹਾ। ਉਹ ਕਹਿੰਦਾ ਮੈਨੂੰ ਕੋਈ ਵੇਖੇ ਭਾਵੇਂ ਨਾ ਵੇਖੇ, ਮੈਨੂੰ ਮੇਰਾ ਗੁਰੂ ਵੇਖ ਰਿਹਾ। ਇਹਨੂੰ ਗੁਰਬਾਣੀ ਨੇ ਆਖਿਆ ਧਰਮ। ਪਹਿਲੇ ਦੇ ਅੰਦਰ ਅੰਦਰ ਪੋਸੀਬਿਲਟੀ ਹੈ, ਸੰਭਾਵਨਾ ਹੈ, ਪਰ ਮੌਕਾ ਨਹੀਂ ਬਣ ਰਿਹਾ। ਦੂਜੇ ਕੋਲ ਮੌਕਾ ਵੀ ਹੈ, ਪਰ ਉਹ ਕਹਿੰਦਾ ਮੇਰੇ ਅੰਦਰ ਇਹ ਖਿਆਲ ਹੀ ਨਹੀਂ ਹੈਗਾ ਵੀ ਚੋਰੀ ਵੀ ਕੀਤੀ ਜਾ ਸਕਦੀ, ਮੇਰੇ ਮਨ 'ਚ ਨਹੀਂ ਹੈ, ਨਾ ਮੈਂ ਕਰਨੀ। ਮੌਕਾ ਹੈ, ਪਰ ਉਹ ਕਹਿੰਦਾ ਮੇਰੀ ਸੁਰਤ ਵਿੱਚ ਕਦੇ ਖਿਆਲ ਹੀ ਨਹੀਂ ਆਇਆ ਵੀ ਬੁਰਾ ਕਰਮ ਵੀ ਕੀਤਾ ਜਾ ਸਕਦਾ। ਤੋ ਬਾਬਾ ਜੀ ਨੂੰ ਬਾਣੀ 'ਚ ਕਹਿੰਦੇ ਆ, ਸ਼ਰਮ ਤੇ ਧਰਮ ਮਨੁੱਖ ਨੂੰ ਨੇਕ ਮਾਰਗ ਉੱਤੇ ਤੋਰਨ ਵਾਸਤੇ ਸਹਾਇਕ ਬਣਦੀਆਂ। ਤੋ ਜਦੋਂ ਮਨੁੱਖ ਹਰ ਪਹਿਲੂ ਦੇ ਉੱਤੇ ਇਹ ਰਿਅਲਾਈਜ਼ ਕਰਨਾ, ਇਹ ਸਮਝਣਾ ਸ਼ੁਰੂ ਕਰ ਦੇਵੇ ਕਿ ਮੈਨੂੰ ਗੁਰੂ ਵੇਖ ਰਿਹਾ ਹੈ। ਦੂਜੀ ਲਾਮ ਦੇ ਵਿੱਚ ਮਹਾਰਾਜ ਇਹ ਕਹਿੰਦੇ ਨਾ, ਹਰ ਦੂਜਲੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਅਧੂਰੇ। ਰੱਬ ਤੈਨੂੰ ਵੇਖ ਰਿਹਾ ਹੈ, ਤੇਰੀਆਂ ਅੱਖਾਂ ਵੀ ਤੇ ਰੱਬ ਦੀਆਂ ਹੀ ਆ। ਇੱਦਾਂ ਇਸ ਰੂਪ ਦੇ ਵਿੱਚ ਸਮਝਣਾ। ਕਿੰਨੀਆਂ ਐਸੇ ਕਿੱਸੇ ਨੇ, ਕਿੰਨੀਆਂ ਐਸੀਆਂ ਵਾਰਤਾਵਾਂ ਨੇ ਜਿਹੜੀਆਂ ਆਪਾਂ ਸਿੱਖ ਇਤਿਹਾਸ ਦੇ ਵਿੱਚੋਂ ਲੈ ਸਕਦੇ ਹਾਂ, ਸਾਂਝੀਆਂ ਕਰ ਸਕਦੇ ਹਾਂ, ਜਿੱਥੇ ਦੇਸ਼ ਰਾਜ ਨੂੰ ਜ਼ਿੰਮੇਦਾਰੀ ਮਿਲੀ ਹੈ ਦਰਬਾਰ ਸਾਹਿਬ ਦੀ ਇਮਾਰਤ ਬਣਾਉਣ ਦੀ, ਉਹਦੇ ਘਰ ਦੇ ਵਿੱਚ ਚੂਨਾ ਪੀਣ ਦੇ ਖਰਾਸ ਲੱਗੇ ਹੋਏ ਆ, ਚੂਨਾ ਪੀਸਿਆ ਜਾ ਰਿਹਾ ਆ ਵੱਡੀ ਤਾਦਾਦ ਵਿੱਚ, ਕਿਉਂਕਿ ਦਰਬਾਰ ਸਾਹਿਬ ਦੀ ਇਮਾਰਤ ਬਣ ਕੇ ਤਿਆਰ ਹੋਣੀ ਹੈ, ਤੇ ਪਤਨੀ ਨੇ ਥੋੜਾ ਜਿਹਾ ਚੂਨਾ ਲੈ ਕੇ ਆਪਣੇ ਘਰ ਦੀ ਕੰਧ ਵਿੱਚ ਆਈ ਹੋਈ ਤਰੇੜ ਨੂੰ ਭਰ ਦਿੱਤਾ, ਤੇ ਦੇਸ਼ ਰਾਜ ਨੇ ਇਤਰਾਜ਼ ਪ੍ਰਗਟ ਕੀਤਾ ਵੀ ਇਹ ਨਹੀਂ ਸੀ ਭਰਨੀ ਚਾਹੀਦੀ, ਇਹ ਚੂਨਾ ਸਾਡਾ ਨਹੀਂ, ਇਹ ਸਿੱਖ ਸੰਗਤਾਂ ਦਾ ਹੈ, ਔਰ ਇਹ ਜਿੰਨਾ ਵੀ ਪੈਸਾ ਆ, ਇਹ ਜਿੰਨਾ ਵੀ ਮਾਲ ਆ, ਇਹ ਦਰਬਾਰ ਸਾਹਿਬ ਵਾਸਤੇ, ਸਾਡੇ ਨਿੱਜੀ ਪ੍ਰੋਪਰਟੀ ਵਾਸਤੇ ਨਹੀਂ ਹੈਗਾ। ਉਹਨੇ ਅੱਗੋਂ ਆਰਗੂਮੈਂਟ ਕੀਤਾ, ਕਹਿਣ ਲੱਗੀ ਸਾਨੂੰ ਕਿਹੜਾ ਕੋਈ ਵੇਖ ਰਿਹਾ? ਉਹ ਕਹਿੰਦਾ ਕੋਈ ਵੇਖੇ ਨਾ ਵੇਖੇ, ਗੁਰੂ ਰਾਮਦਾਸ ਵੇਖ ਰਿਹਾ। ਇਹ ਸਿੱਖੀ ਦੀ ਭਾਵਨਾ ਹੈ, ਇਹ ਗੁਰੂ ਦੇ ਪ੍ਰਤੀ ਸਿੱਖ ਦੀ ਸ਼ਰਧਾ ਦਾ ਇੱਕ ਖੁੱਲਾ ਡੁੱਲਾ ਪ੍ਰਗਟਾਵਾ ਹੈ, ਜਿੱਥੇ ਉਹਦੇ ਮਨ ਵਿੱਚ ਖਿਆਲ ਚੱਲਦਾ ਮੈਨੂੰ ਕੋਈ ਨਾ ਵੇਖੇ, ਮੈਨੂੰ ਗੁਰੂ ਵੇਖ ਰਿਹਾ। ਜਦੋਂ ਮੈਂ ਹਰ ਕਰਮ ਕਰਨ ਲੱਗਿਆ ਇਹ ਸੋਚਦਾ ਨਾ ਮੈਨੂੰ ਗੁਰੂ ਵੇਖ ਰਿਹਾ, ਜਦੋਂ ਮੈਂ ਰਿਸ਼ਤਿਆਂ ਦੇ ਵਿੱਚ, ਸਮਾਜ ਵਿੱਚ, ਧਰਮ ਦੇ ਵਿੱਚ, ਹਰ ਥਾਂ ਦੇ ਉੱਤੇ ਇਸ ਗੱਲ ਨੂੰ ਆਪਣਾ ਆਧਾਰ ਮੰਨ ਕੇ ਚੱਲਦਾ ਮੈਨੂੰ ਗੁਰੂ ਵੇਖ ਰਿਹਾ, ਮੈਂ ਕਹਿੰਦਾ ਸੰਭਾਵਨਾ ਬਿਲਕੁਲ ਖਤਮ ਹੋ ਜਾਂਦੀ, ਜੀਰੋ ਹੋ ਜਾਂਦੀ ਪਾਪ ਕਰਨ ਦੀ, ਬੰਦਾ ਕਰਦਾ ਹੀ ਨਹੀਂ। ਬਾਬਾ ਜੀ ਕਹਿੰਦੇ ਨਾਨਕ ਅਗਨਾਸ਼ਨ ਜਗਦੀਸ਼ਰਾ, ਬੰਦੇ ਦੇ ਅੰਦਰ ਪਾਪ ਬਿਲਕੁਲ ਖਤਮ ਹੋ ਗਿਆ। ਕਿਉਂ? ਕਿਉਂਕਿ ਉਹਨੇ ਵੇਖਿਆ ਮੇਰਾ ਰੱਬ ਸਾਰੀਆਂ ਥਾਵਾਂ ਤੇ ਵਿਆਪਕ ਆ ਤੇ ਮੈਨੂੰ ਵੇਖ ਰਿਹਾ। ਦੂਜੇ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪੇਖਣ ਸੁਣਨ ਸੁਨਾਵਨੋ, ਉਹ ਵੇਖ ਹੀ ਨਹੀਂ ਰਿਹਾ, ਉਹ ਤੈਨੂੰ ਸੁਣ ਵੀ ਰਿਹਾ ਆ, ਔਰ ਉਹ ਸੁਣ ਹੀ ਨਹੀਂ ਰਿਹਾ, ਉਹ ਤੈਨੂੰ ਸੁਣਾ ਵੀ ਰਿਹਾ ਆ। ਜਿਹੜਾ ਬੋਲ ਰਿਹਾ ਆ ਉਹਦੇ ਵਿੱਚ ਵੀ ਉਹ ਆ, ਜਿਹੜਾ ਸੁਣ ਰਿਹਾ ਆ ਉਹਦੇ ਵਿੱਚ ਵੀ ਉਹ ਆ, ਦੋਵਾਂ ਦੇ ਵਿੱਚ ਹੀ ਉਹ ਆ। ਪੇਖਣ ਸੁਣਨ ਸੁਨਾਵਨੋ, ਮਨ ਮੈਂ ਦ੍ਰਿੜੀਏ ਸਾਚ, ਪੂਰ ਰਹੇ ਉਹ ਸਰਬੱਤਰ ਮੈਂ, ਉਹ ਸਾਰਿਆਂ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਲਗਾਤਾਰ ਇੱਕ ਰਸ ਵਿਆਪਕ। ਜਿਵੇਂ ਹਜ਼ੂਰ ਨੇ ਆਖਿਆ ਨਾ ਬਾਬਾ ਨਾਮਦੇਵ ਸਾਹਿਬ ਨੇ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੁੱਝੇ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਇੱਕ ਮਨ ਸ਼ਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਰੱਖਿਆ ਜਲ ਤਰੰਗ ਅਰ ਫੇਨ ਬੁਦਬੁਦਾ, ਝਰਨੇ ਦਾ ਪਾਣੀ ਡਿੱਗਦਾ ਆ ਉਹ ਸਾਊਂਡ ਕਰਦਾ ਆ, ਜਦੋਂ ਥੱਲੇ ਡਿੱਗਦਾ ਆ ਤੇ ਝੱਗ ਪੈਦਾ ਹੁੰਦੀ ਆ, ਜਦੋਂ ਪੱਥਰਾਂ ਦੇ ਨਾਲ ਟਕਰਾਉਂਦਾ ਆ ਤੇ ਆਵਾਜ਼ ਆਉਂਦੀ ਆ, ਜਦੋਂ ਫਲੋ ਦੇ ਵਿੱਚ ਚੱਲਦਾ ਆ ਤੇ ਸ਼ਾਂਤ ਹੋ ਜਾਂਦਾ ਆ। ਹੁਣ ਵੇਖਣ ਵਾਲਾ ਕਹਿੰਦਾ ਵੀ ਨਹੀਂ, ਉਹ ਪਾਣੀ ਹੋਰ ਸੀ, ਝੱਗ ਵਾਲਾ ਪਾਣੀ ਹੋਰ ਸੀ, ਆ ਬੁਲਬੁਲਿਆਂ ਵਾਲਾ ਪਾਣੀ ਹੋਰ ਆ, ਆ ਪੱਥਰ ਵਾਲਾ ਪਾਣੀ ਹੋਰ ਆ। ਬਾਬੇ ਨੇ ਆਖਿਆ ਨਹੀਂ, ਪਾਣੀ ਉਹੀ ਆ, ਵੱਖਰੀ ਵੱਖਰੀ ਥਾਂ ਤੇ ਜਾਣ ਕਰਕੇ ਉਹਦੇ ਤੌਰ ਤਰੀਕੇ ਬਦਲ ਜਾਂਦੇ ਆ। ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ, ਸਾਡਾ ਰੂਪ ਰੰਗ ਨਹੀਂ ਮਿਲਦਾ, ਸਾਡੇ ਨੈਣ ਨਕਸ਼ ਨਹੀਂ ਮਿਲਦੇ,
ਸਭ ਕੁਝ ਮਿਲ ਜਾਏ, ਸਾਡਾ ਸੁਭਾਅ ਨਹੀਂ ਮਿਲਦਾ, ਬਹੁਤ ਚੀਜ਼ਾਂ, ਬਹੁਤ ਸਾਰੇ ਫੈਕਟਰ ਕੰਮ ਕਰਦੇ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਅਨੇਕਤਾ ਦੇ ਵਿੱਚ ਵੀ ਉਸ ਇੱਕ ਦੀ ਜੋਤ ਵਿਆਪਕ ਆ, ਇੱਕ ਦੀ ਜੋਤ। ਤੋ ਬਾਬਾ ਜੀ ਕਹਿੰਦੇ ਨੇ ਪੂਰ ਰਹੇ ਉਹ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ, ਹੇ ਨਾਨਕ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਰਚਣ ਮਿਚਣ ਦੀ ਕੋਸ਼ਿਸ਼ ਕਰ, ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ, ਸਮਾਈ ਕਰਨ ਦੀ ਕੋਸ਼ਿਸ਼ ਕਰ, ਇਹ ਸਮਝ ਵੀ ਮੇਰੀ ਕੀ ਜ਼ਿੰਮੇਦਾਰੀ ਬਣਦੀ ਆ ਇਹ ਸਮਾਜ ਵਿੱਚ ਵਿਚਰਦਿਆਂ। ਜਦੋਂ ਮੈਂ ਆਪਣੀ ਜ਼ਿੰਮੇਦਾਰੀ ਨੂੰ ਨਿਭਾਉਣਾ ਸ਼ੁਰੂ ਕਰ ਦਿੰਦਾ ਹਾਂ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ, ਬਚਨ ਕਰਕੇ, ਫਿਰ ਮੈਂ ਆਪੇ ਉਹਦੇ ਰੰਗ ਵਿੱਚ ਇੱਕਮਿਕ ਹੋ ਜਾਂਦਾ, ਰੱਜ ਜਾਂਦਾ। ਪੰਜਵੇਂ ਪਾਤਸ਼ਾਹ ਮਹਾਰਾਜ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਹਰ ਏਕ ਨਿਰੰਜਨ ਗਾਈਏ। ਗਾਉਣ ਦਾ ਅਰਥ ਕੀ? ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਕੀਰਤਨ ਕਰਦਿਆਂ ਉਹ ਇੱਕ ਇੱਕ ਸੁਰ ਵਿੱਚ, ਇੱਕ ਤਾਲ ਵਿੱਚ ਤੇ ਇੱਕ ਬੋਲ ਵਿੱਚ ਗਾ ਰਹੇ ਸਨ। ਤਿੰਨਾਂ ਤਿੰਨ ਚੀਜ਼ਾਂ ਜਦੋਂ ਇੱਕ ਸੁਰ ਹੋ ਜਾਂਦੀਆਂ ਆ ਤਾਂ ਆਪਾਂ ਕਿੰਨੇ ਬੰਦਾ ਗਾ ਰਿਹਾ, ਉਦਾਂ ਕੋਈ ਰੌਲਾ ਪਾਈ ਜਾਵੇ ਆਪਾਂ ਕਿੰਨੇ ਗਾ ਰਿਹਾ, ਆਪਾਂ ਕਿੰਨੇ ਨਹੀਂ ਸ਼ੋਰ ਮਚਾ ਰਿਹਾ, ਉਹ ਚੀਜ਼ ਸਾਨੂੰ ਬੋਦਰ ਕਰਦੀ ਹੈ। ਪਰ ਜਦੋਂ ਉਹੀ ਬੋਲ ਤਾਲ ਬੋਲ ਤੇ ਸੁਰ ਦੇ ਵਿੱਚ ਵੱਧ ਹੋ ਜਾਂਦਾ ਆ, ਵੱਧ ਜਾਂਦਾ ਆ, ਆਪਾਂ ਕਹਿੰਦੇ ਇਹ ਬੰਦਾ ਗਾ ਰਿਹਾ, ਕਿਉਂਕਿ ਚੀਜ਼ ਵੱਧ ਹੋ ਗਈ ਸੁਰ ਵਿੱਚ, ਤਾਲ ਵਿੱਚ ਤੇ ਬੋਲ ਵਿੱਚ। ਜਦੋਂ ਮਹਾਰਾਜ ਕਹਿਣਗੇ ਨਾ ਉਸ ਰੱਬ ਦੇ ਗੁਣ ਗਾ, ਰਸਨਾ ਗੁਣ ਗੋਪਾਲ ਨਿਧ ਗਾਇਣ, ਉਸ ਰੱਬ ਦੇ ਗੁਣ ਗਾਇਆ ਕਰ, ਗਾਈਏ ਗੁਣ ਗੋਪਾਲ ਕਿਰਪਾ ਨਿਧ, ਰੱਬ ਦੇ ਗੁਣ ਗਾਇਆ ਕਰ। ਇਹਦਾ ਭਾਵ ਹੈ ਮਨ ਕਰਕੇ, ਬਚਨ ਕਰਕੇ ਤੇ ਕਰਮ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਚਿੰਤਨ ਕਰ। ਜਿੱਦਣ ਤੇਰਾ ਮਨ, ਤੇਰਾ ਬਚਨ ਤੇ ਤੇਰਾ ਕਰਮ ਇੱਕ ਸਾਰਤਾ ਵਿੱਚ ਹੋ ਗਏ, ਜੋ ਤੂੰ ਮਨ ਵਿੱਚ ਸੋਚ ਰਿਹਾ ਉਹੀ ਬੋਲ ਰਿਹਾ, ਜੋ ਤੂੰ ਬੋਲ ਰਿਹਾ ਤੂੰ ਕਰਕੇ ਵੀ ਵਿਖਾ ਰਿਹਾ, ਇਹ ਨਹੀਂ ਵੀ ਮੈਂ ਇੱਥੇ ਬਹਿ ਕੇ ਕੁਝ ਹੋਰ ਕਹਿ ਰਿਹਾ ਪਰ ਜਦੋਂ ਮੈਂ ਸਟੇਜ ਤੋਂ ਉਤਰਦਾ ਮੈਂ ਕੁਝ ਹੋਰ ਕਰਾਂ। ਬਾਬਾ ਜੀ ਕਹਿੰਦੇ ਇਹ ਗਾ ਥੋੜ੍ਹੀ ਰਿਹਾ ਆ, ਇਹਨੂੰ ਤੇ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ, ਅੰਦਰ ਕਪਟ ਆ, ਇਹ ਬੰਦਾ ਅੰਦਰੋਂ ਤੇ ਗਾ ਹੀ ਨਹੀਂ ਸੀ ਰਿਹਾ, ਮੂੰਹ ਤੋਂ ਗਾ ਰਿਹਾ ਸੀ, ਅੰਦਰ ਤੇ ਕਪਟ ਆ। ਬਾਬੇ ਨੇ ਆਖਿਆ ਤਿੰਨਾ ਰੋਏ ਕਿਹਾ ਕਿ ਜੇ ਗਾ ਨਹੀਂ ਸੀ ਰਿਹਾ, ਐਕਚੁਅਲ ਲੈਵਲ ਤੇ ਰੋ ਰਿਹਾ ਸੀਗਾ, ਅੰਦਰ ਤੇ ਕਪਟ ਭਰਿਆ ਪਿਆ ਇਹਦੇ। ਗਾਉਣ ਦਾ ਅਰਥ ਹੀ ਇਹ ਸੀ, ਜੋ ਇਹਦੇ ਮਨ ਵਿੱਚ ਹੈ ਉਹੀ ਇਹਦੀ ਜ਼ੁਬਾਨ ਤੇ ਹੋਵੇ, ਜੋ ਇਹਦੀ ਜ਼ੁਬਾਨ ਤੇ ਹੈ ਉਹਨੂੰ ਕਰਮ ਦੇ ਵਿੱਚ ਲੈ ਕੇ ਆਵੇ, ਇਹ ਕਰਨੀ ਤੇ ਕਥਨੀ ਦਾ ਮਾਲਕ ਬਣ ਸਕੇ। ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ, ਉਹ ਸਾਰਿਆਂ ਦੇ ਵਿੱਚ ਵਿਆਪਕ ਆ। ਬਾਬਾ ਜੀ ਕਹਿੰਦੇ ਕਰਨ ਕਾਰਨ ਸਮਰੱਥ ਪ੍ਰਭ, ਹਰ ਚੀਜ਼ ਦਾ ਕਰਨ ਤੇ ਹਰ ਚੀਜ਼ ਦਾ ਕਾਰਨ ਉਹ ਆਪ। ਕਿਤਿਓਂ ਵੀ ਕਹਾਣੀ ਸ਼ੁਰੂ ਕਰ ਲਓ, ਜਿਹੜਾ ਕਾਰਨ ਹੋਏਗਾ ਨਾ, ਆਪਾਂ ਕਿਸੇ ਦੀ ਮੌਤ ਦਾ ਜ਼ਿਕਰ ਕਰਦੇ, ਪਹਿਲਾਂ ਆਪਾਂ ਕਹਿੰਦੇ ਕੀ ਗੱਲ ਹੋਈ, ਲੰਮੀ ਕਥਾ ਕਹਾਣੀ ਚੱਲਦੀ ਹੈ, ਵੱਖਰੇ ਵੱਖਰੇ ਇੰਸੀਡੈਂਟਸ ਆ, ਵੱਖਰੇ ਵੱਖਰੇ ਐਕਸੀਡੈਂਟ ਆ, ਵੱਖਰੀਆਂ ਵੱਖਰੀਆਂ ਕਥਾ ਕਹਾਣੀਆਂ, ਵੱਖਰੀਆਂ ਵੱਖਰੀਆਂ ਵਾਰਤਾਵਾਂ ਨੇ। ਪਰ ਜਦੋਂ ਅਸੀਂ ਆਪਣੀ ਗੱਲ ਨੂੰ ਅਖੀਰ ਤੇ ਸਮਾਪਤ ਕਰਦੇ ਹਾਂ, ਤੁਸੀਂ ਕੀ ਕਹਿੰਦੇ ਹੋ? ਵੇਖੋ ਜੀ, ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਪਰ ਹੈ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆ, ਉਹਦੇ ਭਾਣੇ 'ਚ ਹੀ ਆ। ਤੋ ਸਾਡੀਆਂ ਕਥਾ ਕਹਾਣੀਆਂ ਅਖੀਰ ਆਣ ਕੇ ਕਿੱਥੇ ਦਮ ਤੋੜਦੀਆਂ ਆ? ਉਹਦੇ ਹੁਕਮ ਦੇ ਉੱਤੇ। ਹਾਂ, ਪਹਿਲਾਂ ਅਸੀਂ ਬਿਆਨ ਕਰਦੇ ਹਾਂ ਜੀ ਇਹਦੇ ਨਾਲ ਇੱਦਾਂ ਹੋਇਆ, ਇਹ ਜਾ ਰਿਹਾ ਸੀ, ਐਕਸੀਡੈਂਟ ਹੋ ਗਿਆ, ਵਗੈਰਾ ਵਗੈਰਾ, ਫਿਰ ਆਪਾਂ ਕਹਿੰਦੇ ਵੇਖੋ ਜੀ ਇਹ ਤੇ ਬਹਾਨਾ ਹੀ ਬਣਨਾ ਹੁੰਦਾ, ਹੈ ਤੇ ਸਾਰਾ ਕੁਝ ਉਹਦਾ ਹੁਕਮ ਹੀ ਆ, ਜਦੋਂ ਉਹਦਾ ਹੁਕਮ ਆ ਗਿਆ ਸਾਨੂੰ ਜਾਣਾ ਪੈਣਾ, ਤੋ ਸਾਡੀ ਕਹਾਣੀ ਇੱਥੇ ਆਣ ਕੇ ਖਤਮ ਹੋ ਗਈ। ਤੋ ਹਰ ਚੀਜ਼ ਦੇ ਪਿੱਛੇ ਕਾਰਨ ਉਹ ਆਪ, ਸੰਸਾਰ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਹੁਕਮ, ਉਹਦੇ ਨਿਯਮ ਦੇ ਤਹਿਤ ਵਾਪਰ ਰਿਹਾ। ਬਾਬਾ ਜੀ ਕਹਿੰਦੇ ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ, ਹੋਣਾ ਉਹੀ ਆ ਜੋ ਉਹਨੇ ਕੀਤਾ। ਅਸੀਂ ਕਥਾ ਕਹਾਣੀ ਕਰ ਸਕਦੇ ਹਾਂ, ਪਰ ਸਾਡੀ ਕਥਾ ਕਹਾਣੀ ਵੀ ਅਖੀਰ ਆਣ ਕੇ ਦਮ ਕਿੱਥੇ ਲੈਂਦੀ ਹੈ? ਉਹ ਕਹਿੰਦੇ ਵੀ ਨਹੀਂ, ਇਹ ਤੇ ਸਿਰਫ ਬਹਾਨਾ ਹੀ ਬਣਨਾ ਹੁੰਦਾ, ਜਦੋਂ ਦਾ ਹੁਕਮ ਆ ਗਿਆ ਉਹਨਾਂ ਤੋਂ ਜਾਣਾ ਪੈਣਾ, ਜੋ ਕਰੇ ਸੋ ਹੋਈ। ਖਿਨ ਮੈਂ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਥਾਪ ਪੈਦਾ ਕਰਦਾ ਆ, ਉਹ ਥਾਪ ਦਾ ਤਬਾਹ ਕਰਦਾ, ਉਹਨੂੰ ਬਹੁਤ ਲੰਮਾ ਸਮਾਂ ਨਹੀਂ ਲੱਗਦਾ। ਬਾਬਾ ਜੀ ਬਾਣੀ 'ਚ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ, ਉਹਨੇ ਇੱਕ ਬੋਲ ਬੋਲਿਆ ਤੇ ਲੱਖਾਂ ਜ਼ਿੰਦਗੀਆਂ ਬਣ ਕੇ ਤਿਆਰ ਹੋ ਗਈਆਂ, ਲੱਖਾਂ ਲੋਕ ਪੈਦਾ ਹੋ ਗਏ ਸਿਰਫ ਉਹਦੇ ਇੱਕ ਹੁਕਮ ਦੇ ਨਾਲ, ਉਹਦੇ ਇੱਕ ਅੱਖ ਝਮਕਣ ਜਾਂਦੇ ਸਮੇਂ ਦੇ ਵਿੱਚ। ਕੁਦਰਤ ਨੂੰ ਸਾਰਾ ਕੁਝ ਬਣਾਉਂਦਿਆਂ ਤੇ ਸਾਰਾ ਕੁਝ ਤਬਾਹ ਕਰਦਿਆਂ ਪਲ ਨਹੀਂ ਲੱਗਦਾ,
ਕਿੰਨੇ ਕਿੰਨੇ ਵੱਡੇ ਸਾਮਰਾਜ ਆ ਜੀ, ਬਸ ਇੱਕ ਭੂਕੰਪ ਹੁੰਦਾ, ਇੱਕ ਭੂਚਾਲ ਹੁੰਦਾ ਆ, ਸਭ ਫਨਾ ਹੋ ਜਾਂਦਾ, ਹੜ੍ਹ ਹੁੰਦਾ ਆ, ਸਭ ਫਨਾ ਹੋ ਜਾਂਦਾ। ਲੋਕਾਂ ਨੇ ਸਦੀਆਂ ਲਾ ਕੇ ਚੀਜ਼ਾਂ ਬਣਾਈਆਂ ਸੀ, ਕੁਦਰਤ ਨੇ ਪਲ ਲਾਇਆ। ਖਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਇੱਦਾਂ ਹੀ ਉਹਦੇ ਹੁਕਮ ਦੇ ਵਿੱਚ ਇੱਕ ਖਿਨ ਦੇ ਵਿੱਚ ਹੀ ਜਦੋਂ ਮੈਂ ਗੁਣ ਜੀਵਨ ਚ ਧਾਰਨ ਕਰ ਲੈਣਾ ਤੇ ਮੈਂ ਗੁਰਮੁਖ ਬਣ ਜਾਂਦਾ, ਗੁਰਮੁਖ ਬਣ ਕੇ ਤਿਆਰ ਹੋ ਗਿਆ। ਤੇ ਬਾਬੇ ਨੇ ਬਾਣੀ ਚ ਆਖਿਆ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਰ। ਬੰਦੇ ਨੂੰ ਦੇਵਤਾ ਬਣਦਿਆਂ ਵੀ ਟਾਈਮ ਨਹੀਂ ਲੱਗਾ, ਇੱਧਰ ਗੁਣ ਉਹਨੇ ਇੰਪਲੀਮੈਂਟ ਕੀਤਾ, ਪ੍ਰੈਕਟਿਸ ਵਿੱਚ ਲਿਆਂਦਾ, ਇੱਧਰ ਬੰਦਾ ਦੇਵਤਾ ਬਣ ਗਿਆ। ਤੇ ਬੰਦੇ ਨੂੰ ਪਾਪੀ ਬਣਨ ਲੱਗਿਆਂ ਵੀ ਦੇਰ ਨਹੀਂ ਲੱਗਦੀ। ਬਸ ਜਿੱਥੇ ਮਨ ਬੇਈਮਾਨ ਹੋਇਆ, ਮਨ ਤਿਲਕਿਆ, ਗਲਤ ਹਰਕਤ ਕੀਤੀ, ਗਲਤ ਕਰਮ ਕੀਤਾ, ਗਲਤ ਐਕਸ਼ਨ ਕੀਤਾ, ਨਾਲ ਹੀ ਲੋਕਾਂ ਨੇ ਆਖਿਆ ਤੇ ਬੰਦਾ ਹੀ ਗਲਤ ਹੈ। ਇੱਕ ਪਲ ਦੇ ਵਿੱਚ ਹੀ ਖਿਨ ਮੈਂ ਥਾਪ ਉਥਾਪਦਾ, ਪਲ ਦੇ ਵਿੱਚ ਹੀ ਗੁਰਮੁਖਤਾਈ ਵਾਲਾ ਜੀਵਨ ਤਬਾਹ ਵੀ ਹੋ ਜਾਂਦਾ ਹੈ ਤੇ ਪਲ ਦੇ ਵਿੱਚ ਹੀ ਗੁਰਮੁਖਤਾਈ ਵਾਲਾ ਜੀਵਨ ਬਣ ਕੇ ਵੀ ਪਨਪ ਕੇ ਤਿਆਰ ਹੋ ਜਾਂਦਾ। ਤਿਸ ਬਿਨ ਨਹੀਂ ਕੋਈ, ਪਰ ਇਹ ਵੀ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੈ। ਬਾਬਾ ਜੀ ਬਾਣੀ ਚ ਕਹਿੰਦੇ ਨੇ, ਖੰਡ, ਬ੍ਰਹਿਮੰਡ, ਪਤਾਲ, ਦੀਪ, ਇਹਦਾ ਸਾਂਝਾ ਜਿਹਾ ਭਾਵ ਆ ਸਮੁੱਚੀ ਕਾਇਨਾਤ ਵਿੱਚ, ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ, ਪਤਾਲਾਂ ਵਿੱਚ, ਸੱਤਾਂ ਦੀਪਾਂ ਦੇ ਵਿੱਚ, ਸਾਰੇ ਥਾਵਾਂ ਦੇ ਉੱਤੇ। ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁੱਝ ਸੀ। ਪਰ ਇਸ ਹੁਕਮ ਦੀ ਸਮਝ ਵੀ ਉਹਨੂੰ ਪੈਂਦੀ ਆ ਜਿਹਨੂੰ ਉਹ ਆਪਣੀ ਸਮਝ ਆਪ ਦੇਵੇ। ਜਿਸ ਆਪ ਬੁਝਾਏ ਸੋ ਬੁੱਝ ਸੀ, ਨਿਰਮਲ ਜਨ ਸੋਈ। ਤੇ ਜਿਹਨੂੰ ਇਹ ਸਮਝ ਲੱਗ ਜਾਂਦੀ, ਬਾਬੇ ਨੇ ਆਖਿਆ ਉਹ ਨਿਰਮਲ, ਮੈਲ ਤੋਂ ਰਹਿਤ ਹੋ ਜਾਂਦਾ ਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਤਹਿਤ ਉਹ ਆਪਣੇ ਜੀਵਨ ਦੇ ਵਿੱਚੋਂ ਵਿਸ਼ਿਆਂ ਤੇ ਵਿਕਾਰਾਂ ਦੀ ਮੈਲ ਕੱਢ ਕੇ ਆਪਣੇ ਜੀਵਨ ਨੂੰ ਸਚਿਆਰਾ ਤੇ ਸੁਚੱਜਾ ਬਣਾ ਲੈਂਦਾ। ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਬਖਸ਼ਿਸ਼ ਕੀਤਾ ਹੈ, ਅਸੀਂ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਬਤੀਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜਨਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸਤਸੰਗ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ ਕੀਰਤਨ ਕਰਦਾਂ ਤਾਂ ਹੋਈਆਂ ਪੁੱਲਾਂ ਦੇਖਿਆ ਬਖਸ਼ਣੀਆਂ ਆਪ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਬਹੁਤ ਹੀ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਪਾਸੋਂ ਗੁਰੂ ਕਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਗਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਸਾਰੀ ਸੰਗਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਗੁਰ ਸੰਗਤਾਂ ਨੇ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੇ, ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਰਾਹੀਂ। ਤਵੱਜੋ ਦਿਓ, ਅਸੀਂ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਵੀਰਾਂ ਨੇ ਕਾਵਿ ਰਚਨਾ ਬੋਲੀਏ ਕਿ ਮਹਾਰਾਜ ਤੇਰਿਆਂ ਦੁਆਰਿਆਂ ਤੇ ਇਹੋ ਅਰਦਾਸ ਮੇਰੀ, ਤੇਰਾ ਦਰ ਛੱਡ ਕੇ ਮੈਂ ਹੋਰ ਦੁਆਰਾ ਨਾ ਮੱਲਾਂ। ਜਿਹੜਾ ਸਿੱਖ ਹੈ ਇਹ ਉਹਦੀ ਅਰਦਾਸ ਹੈ ਗੁਰੂ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ, ਕਿਉਂਕਿ ਸਾਨੂੰ ਸਹਾਰਾ ਹੀ ਜੋ ਅਸੀਂ ਸਿੱਖ ਹੈ ਗੁਰੂ ਦੇ ਪਿਆਰੇ ਹਾਂ ਗੁਰਮੁਖ ਜਾਨੋ, ਉਹਨਾਂ ਨੂੰ ਸਹਾਰਾ ਗੁਰੂ ਦਾ ਹੀ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਦੇ ਮੁਬਾਰਕ ਚਰਨਾਂ 'ਚ ਬੈਠਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਅਤੇ ਗੁਰੂ ਸਾਡੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ, ਇਹੋ ਜਿਹੀ ਮਿਹਰ ਕਰਦੇ ਹੈ, ਇਹੋ ਜਿਹੀ ਮਿਹਰ ਕਰਦੇ ਆ। ਗੁਰੂ ਸਾਹਿਬ ਕਈ ਵਾਰੀ ਆਪਣੇ ਜੈੜ ਆਪਣੇ ਬਰਾਬਰ ਵੀ ਕਰ ਲੈਂਦੇ, ਆਪਣੇ ਪਿਆਰੇ ਸਿੱਖ ਆਪਦਾ ਹੀ ਰੂਪ ਬਣਾ ਲੈਂਦੇ ਆ। ਜਿਸ ਤਰ੍ਹਾਂ ਤੁਲਸੀ ਜਾਹ ਜੀ ਦੋਹਰਾ ਲਿਖਦੇ, ਕਹਿੰਦੇ ਇੱਕ ਲੋਹਾ ਪੂਜਾ ਮੈਂ ਰੱਖਿਓ, ਇੱਕ ਘਰ ਵਧਕ ਪਰੋ, ਪਾਰਸ ਗੁਣ ਅਵਗੁਣਾਂ ਦੇਖੇ ਕੰਚਨ ਕਰਤਾ ਧਰੋ। ਲੋਹਾ ਇਹ ਆਪਾਂ ਇਹ ਜਾਣਦੇ ਹਾਂ ਕਿ ਪਾਰਸ ਦੀ ਇੱਕ ਵੱਟੀ ਹੈ, ਲੋਹਾ ਜਿੱਥੋਂ ਮਰਜ਼ੀ ਲਿਆਓ ਪਾਰਸ ਨਾਲ ਲਾ ਦਿਓ, ਸਵਰਨ ਕਰ ਦਿੰਦਾ, ਸੋਨਾ ਬਣਾਉਂਦਾ। ਪਾਰਸ ਇਹ ਨਹੀਂ ਦੇਖਦਾ ਵੀ ਲੋਹਾ ਹੈ, ਕਸਾਈ ਕਹਿੰਦੇ ਵਧਕ ਕਹਿੰਦੇ ਕਸਾਈ ਨੂੰ ਵੀ ਇਹ ਕਸਾਈ ਵਾਲਾ ਲੋਹਾ ਹੈ ਅਤੇ ਪੁਰਾਣਾ ਲੋਹਾ ਹੈ ਜਾਂ ਸ਼ੁੱਧ ਲੋਹਾ ਹੈ। ਲੋਹਾ ਲਾਉਣਾ ਪਾਰਸ ਦੀ ਵੱਟੀ ਨਾਲ ਉਹਨੇ ਸਵਰਨ ਕਰ ਦਿੰਦਾ। ਪਰ ਜਿਹੜਾ ਪਾਰਸ ਹੈ ਹਰੇਕ ਲੋਹੇ ਨੂੰ ਆਪਦੇ ਸਮਾਨ ਨਹੀਂ ਕਰਦਾ, ਆਪਦੇ ਜੈੜ ਨਹੀਂ ਕਰਦਾ, ਆਪਦੇ ਬਰਾਬਰ ਨਹੀਂ ਕਰਦਾ ਵੀ ਸੋਨੇ ਦੀ ਬਜਾਏ ਪਾਰਸ ਦੀਆਂ ਵੱਟੀਆਂ ਬਣਾ ਬਣਾ ਕੇ ਢੇਰ ਲਾ ਦੇਵੇ। ਸੋਨੇ ਦੇ ਤਾਂ ਢੇਰ ਲਾ ਸਕਦਾ, ਉਹ ਲੋਹੇ ਤੋਂ ਸੋਨਾ ਤਾਂ ਬਣਾ ਸਕਦਾ, ਪਰ ਆਪਦੇ ਬਰਾਬਰ ਆਪਦੇ ਜੈੜ ਨਹੀਂ ਕਰ ਸਕਦਾ। ਇਹ ਜਿਹੜੀ ਕਲਾ ਹੈ ਸਾਡੇ ਗੁਰਾਂ ਦੇ ਵਿੱਚ ਹੈ। ਸਾਡੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਦੋ ਪੁੱਤਰ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖ ਭਾਈ ਲੈਣਾ ਜੀ, ਦੇਖੋ ਜਦੋਂ ਅਖੀਰਲੇ ਸਮੇਂ ਆਏ ਆ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਲੈਣਾ ਸੀ ਤੇ ਗੁਰੂ ਨਾਨਕ ਮਹਾਰਾਜ ਨੇ ਦੇਣਾ ਸੀਗਾ, ਤੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਆ। ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਆਪਣੇ ਅੰਗ ਨਾਲ ਲਾ ਲਿਆ, ਛਾਤੀ ਨਾਲ ਲਾ ਕੇ ਗਲਵੱਕੜੀ ਪਾਈ ਹੈ। ਉਹਦੀ ਸੇਵਾ ਭਾਵਨਾ ਪਿਆਰ ਦੇਖ ਕੇ ਉਹਨੂੰ ਦੂਸਰੇ ਪਾਤਸ਼ਾਹ ਬਣਾਤਾ, ਗੁਰੂ ਅੰਗਦ ਦੇਵ ਮਹਾਰਾਜ ਬਣੇ ਹੈ। ਸੋ ਇਸੇ ਤਰ੍ਹਾਂ ਹੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਉਹਨਾਂ ਦੇ ਵੀ ਦੋ ਪੁੱਤਰ ਅਤੇ ਦੋ ਬੱਚੀਆਂ ਸਨ ਧੀਆਂ, ਪਰ ਮਹਾਰਾਜ ਨੇ ਵੀ ਦੇਖੋ ਕਿ ਨਾ ਉਹ ਸਾਰੇ ਵਸਾਰ ਕੇ ਆਪਣੇ ਕੁੜਮ ਬਾਬਾ ਅਮਰਦਾਸ ਜੀ ਜੋ ਵਡੇਰੀ ਉਮਰ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹੈ, ਆਪਣੀ ਭਤੀਜ ਨੂੰ ਬੀਬੀ ਅਮਰੋ ਜੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਬਾਬਾ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਸੀਗੀ ਵਸਰ ਕੇ, ਅਤੇ ਉਹਦੇ ਮੁੱਖ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਸੁਣ ਕੇ ਉਹ ਕੀਲੇ ਗਏ ਆ। ਕਹਿੰਦੇ ਬੇਟਾ ਮੈਨੂੰ ਵੀ ਦਰਸ਼ਨ ਕਰਾ ਜੀ ਦੀ ਇਹ ਬਾਣੀ ਹੈ। ਉਹ ਕਹਿੰਦੀ ਪਿਤਾ ਜੀ ਬਾਣੀ ਤਾਂ ਇਹ ਗੁਰੂ ਨਾਨਕ ਮਹਾਰਾਜ ਜੀ ਹੈ, ਪਰ ਉਹ ਸੱਚਖੰਡ ਚਲੇ ਗਏ ਆ, ਹੁਣ ਉਹਨਾਂ ਦੀ ਥਾਂ 'ਤੇ ਤਾਂ ਉਸੇ ਤਖ਼ਤ 'ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਮਹਾਰਾਜ ਬਿਰਾਜਮਾਨ ਆ। ਫਿਰ ਉਹ ਬੀਬੀ ਅਮਰੋ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਈ ਵਡੇਰੀ ਉਮਰ ਦੇ ਵਿੱਚ, ਗੁਰੂ ਘਰ ਦੇ ਵਿੱਚ ਆ ਕੇ ਉਹਨਾਂ ਨੇ ਸੇਵਾ ਕੀਤੀ ਹੈ, ਪਾਣੀ ਢੋਣ ਦੀ ਮਹਾਨ ਸੇਵਾ। ਬਿਆਸ ਦਰਿਆ ਤੋਂ ਗਾਗਰ ਭਰ ਕੇ ਖੰਡੂਰ ਸਾਹਿਬ ਲੈ ਕੇ ਆਉਂਦੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਇਹ ਮਹਾਨ ਸੇਵਾ ਕਰਦੇ ਇਸ਼ਨਾਨ ਕਰਾਉਣ ਦੀ। ਲੋਕਾਂ ਨੇ ਤਾਨੇ ਮਿਹਨੇ ਵੀ ਮਾਰੇ, ਕੋਈ ਕਹਿੰਦਾ ਇਹ ਵਡੇਰੀ ਉਮਰ ਵਿੱਚ ਆ ਗਏ ਆ, ਕੋਈ ਕਹਿੰਦਾ ਪੁੱਤਾਂ ਨੇ ਘਰੋਂ ਕੱਢਤਾ ਸੀਗਾ, ਹੁਣ ਇਹਦਾ ਹੁਣ ਟਿਕ ਕੇ ਬੈਠਣ ਦਾ ਸਮਾਂ ਸੀਗਾ, ਇਹਦੀ ਸੇਵਾ ਕਰਨੀ ਸੀ ਪਰਿਵਾਰ ਨੇ। ਆਏ ਲੋਕਾਂ ਨੇ ਬੋਲ ਕਬੋਲ ਬੋਲੇ ਬਾਬਾ ਅਮਰਦਾਸ ਜੀਆਂ ਨੂੰ, ਪਰ ਗੁਰੂ ਦਾ ਪਿਆਰਾ ਸਿੱਖ ਲੋਕਾਂ ਦੇ ਬੋਲਾਂ ਦੀ ਬੋਲ ਕਬੋਲਾਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਲੋਕਾਂ ਦੇ ਸਹਿ ਸਹਿਤਾਨਿਆਂ ਨੂੰ ਪਾ ਲੈਂਦੇ ਅਸਲ ਨਿਸ਼ਾਨਿਆਂ ਨੂੰ, ਲੋਕਾਂ ਦੇ ਤਾਨੇ ਤੇ ਗੁਰਮੁਖ ਜਨਾਂ ਦੇ ਗੁਰਸਿੱਖਾਂ ਦੇ ਅਸਲ ਨਿਸ਼ਾਨੇ ਹੁੰਦੇ ਆ। ਜੇ ਕੋਈ ਆਪਣੇ ਨਾ ਜੇ ਗੁਰੂ ਦੇ ਪਿਆਰੇ ਸਿੱਖ ਨਾਲ ਗੁਰਸਿੱਖ ਨਾਲ ਭਗਤ ਨਾਲ ਕੋਈ ਮਾੜਾ ਵਰਤਾਓ ਕਰਦਾ ਹੈ, ਉਹਦੀ ਕੋਈ ਨਿੰਦਿਆ ਕਰਦਾ ਹੈ, ਮਾੜਾ ਵਰਤਾਓ ਕਰਦਾ, ਕੋਈ ਮਾਰਨ ਦੀ ਕੋਈ ਕੁੱਟਣ ਦੀ ਕੋਸ਼ਿਸ਼ ਕਰਦਾ, ਜੇ ਤਾਂ ਉਹ ਵੀ ਉਵੇਂ ਕਰੇ ਫਿਰ ਤਾਂ ਫਰਕ ਨਹੀਂ ਕੋਈ ਰਹਿ ਗਿਆ ਦੋਨਾਂ ਦੇ ਵਿੱਚ, ਵੀ ਉਹਦੀ ਵੀ ਬਿਰਤੀ ਉਹੋ ਜਿਹੀ ਆ, ਫਿਰ ਉਹਦੀ ਵੀ ਬਿਰਤੀ ਦਾ ਫਿਰ ਕੀ ਫਾਇਦਾ ਹੈ ਨਾਮ ਜਪਣ ਦਾ। ਜਿਹੜੇ ਗੁਰਮੁਖ ਜਨ ਹੁੰਦੇ ਆ ਉਹ ਤਾਂ ਡੋਰਾਂ ਪ੍ਰਭੂ ਤੇ ਸਿੱਟਦੇ ਸੱਚੇ ਪਾਤਸ਼ਾਹ, ਜੋ ਇਹ ਮੇਰੇ ਨਾਲ ਕਰ ਰਿਹਾ ਜਾਂ ਮੇਰੀ ਨਿੰਦਿਆ ਕਰਾ ਰਿਹਾ ਜਾਂ ਮੇਰੀ ਇਹ ਮਾੜਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਾਰਾ ਕੁਝ ਤੂੰ ਕਰਾ ਰਿਹਾ ਹੈ, ਇਹਦੀ ਬੁੱਧੀ 'ਤੇ ਕੰਟਰੋਲ ਨਹੀਂ ਹੈ ਇਹਦੇ ਕੋਲੋਂ,
ਮਨ ਤੇ ਕੰਟਰੋਲ ਦਾ ਵਾਹਿਗੁਰੂ ਤੇਰਾ ਹੈ, ਜਿਵੇਂ ਤੁਸੀਂ ਚਲਾ ਰਹੇ ਹੋ ਉਸੇ ਬੁੱਧੀ ਦੇ ਮੁਤਾਬਕ, ਉਸੇ ਤਕਨੀਕ ਦੇ ਮੁਤਾਬਕ, ਉਸੇ ਸੋਚ ਦੇ ਮੁਤਾਬਕ ਇਹ ਕਰ ਰਿਹਾ ਹੈ। ਜੇ ਇਹਨੂੰ ਪਤਾ ਹੁੰਦਾ ਵੀ ਉਹ ਗੁਰਮੁਖ ਜਾਨਾ, ਗੁਰੂ ਦਾ ਪਿਆਰਾ ਸੇਵਾ ਕਰਦਾ ਹੈ, ਭਜਨੀਕ ਪੁਰਸ਼ ਹੈ, ਤੇ ਮੈਂ ਉਹਦੀ ਬੁਗਦੋਈ ਕਿਉਂ ਕਰਾਂ? ਜੇ ਤਾਂ ਉਹਨੂੰ ਪਤਾ ਹੁੰਦਾ ਫਿਰ ਕਰਦਾ ਹੀ ਨਾ। ਤੇ ਰੱਬ ਦੇ ਪਿਆਰੇ ਜਿਹੜੇ ਭਗਤ ਹੁੰਦੇ ਆ ਗੁਰਮੁਖ ਜਨ, ਉਹਨਾਂ ਦਾ ਸਹਾਰਾ ਤਾਂ ਗੁਰੂ ਤੇ ਹੁੰਦਾ। ਮਹਾਰਾਜ ਠੀਕ ਹੈ, ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਕਰਾ ਰਹੇ ਹੋ, ਉਹ ਵੀ ਵਾਹਵਾ, ਜੋ ਕਰ ਰਹੇ ਹੋ ਉਹ ਵੀ ਵਾਹਵਾ, ਜੋ ਹੋਊਗਾ ਉਹ ਵੀ ਵਾਹਵਾ, ਤੁਹਾਡੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ। ਇਸੇ ਤਰ੍ਹਾਂ ਫਿਰ ਬਾਬਾ ਅਮਰਦਾਸ ਜੀ ਵੀ ਉਹ ਸੇਵਾ ਜੋ ਕੀਤੀ ਉਹਨਾਂ ਨੇ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਤੀਸਰੇ ਪਾਤਸ਼ਾਹ ਬਣ ਗਏ ਹੈ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਮਹਾਨ ਸੇਵਾ ਕਰਾਈ ਹੈ। 84 ਜੋ ਪੌੜੀ ਆ, ਬੌਲੀ ਸਾਹਿਬ ਦਾ ਨਿਰਮਾਣ ਕਰਾਇਆ ਹੈ, ਜਿੱਥੇ ਸਿੱਖ ਸੰਗਤਾਂ ਪਾਠ ਕਰਕੇ, ਨਿਤਨੇਮ ਕਰਕੇ ਆਪਣਾ ਜਨਮ ਮਰਨਾ ਸਹੇਲਾ ਕਰਦੀਆਂ ਹਨ, ਉਹ ਪਾਵਨ ਸਥਾਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੇਵਾ ਕਰਾ ਰਹੇ। ਉੱਥੇ ਬੜੇ ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਹਨ, ਤੇ ਗੁਰੂ ਸਾਹਿਬ ਦੀ ਨਜ਼ਰ ਥੱਲੇ ਭਾਈ ਜੇਠਾ ਜੀ ਆਏ ਆ, ਜਿਹੜੇ ਉੱਥੇ ਸੇਵਾ ਕਰਦੇ ਆ, ਜੋ ਅਨਾਥ ਹੋ ਗਏ ਸੀ ਬਚਪਨ ਦੇ ਵਿੱਚ, ਮਾਤਾ ਪਿਤਾ ਮਾਤ ਲੋਕ ਤੋਂ ਚਲੇ ਗਏ, ਕਿਸੇ ਨੇ ਕੋਈ ਨਭਾਗਾ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਪਰ ਨਾਨੀ ਲਿਆਈ ਸੀਗੀ ਲਾਹੌਰ ਤੋਂ ਬਸਰ ਕੇ ਗਿੱਲਾਂ, ਕਹਿੰਦੀ ਬੇਟਾ ਨਾਲੇ ਤਾਂ ਕਿਰਤ ਕਰਨੀ, ਨਾਲੇ ਸੇਵਾ ਕਰਨੀ ਆ, ਘੁੰਗਣੀਆਂ ਦੇਣੀਆਂ ਭਾਈ ਜੇਠੇ ਨੂੰ, ਉਹਨੇ ਉੱਥੇ ਘੁੰਗਣੀਆਂ ਵੇਚਣੀਆਂ, ਅਤੇ ਨਾਲੇ ਗੁਰੂ ਦੇ ਪਾਵਨ ਦਰਬਾਰ ਦੀ ਸੇਵਾ ਵੀ ਕਰਨੀ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਪਣੀ ਬੇਟੀ ਬੀਬੀ ਭਾਨੀ ਵਾਸਤੇ ਵਰ ਲੱਭ ਰਹੇ ਹੈ, ਅਤੇ ਉਹਨਾਂ ਦੀ ਨਜ਼ਰ ਥੱਲੇ ਭਾਈ ਜੇਠਾ ਜੀ ਆਇਆ ਹੈ, ਅਤੇ ਮਾਤਾ ਮਨਸਾ ਦੇਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੇ ਮਹਾਰਾਜ ਦੇ ਮਹਿਲ, ਕਹਿੰਦੇ ਸਤਿਗੁਰੂ ਜੀ, ਸਵਾਮੀ ਜੀ, ਤੇ ਆਪਣੀ ਬੇਟੀ ਭਾਨੀ ਵਾਸਤੇ ਜੇ ਵਰ ਹੋਵੇ ਤਾਂ ਜੇਠੇ ਵਰਗਾ ਹੋਵੇ। ਗੁਰੂ ਸਾਹਿਬ ਕਹਿੰਦੇ ਜੇਠੇ ਵਰਗਾ ਤਾਂ ਜੇਠੇ ਹੀ ਆ, ਹੋਰ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਭਾਈ ਜੇਠੇ ਦੇ ਨਾਲ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਹੋ ਗਿਆ। ਹੁਣ ਦੇਖੋ, ਗੁਰੂ ਘਰ ਦੇ ਦਮਾਦ ਹੋ ਕੇ ਵੀ ਭਾਈ ਜੇਠਾ ਜੀਆਂ ਦੇ ਮਨ ਦੇ ਵਿੱਚ ਕੋਈ ਹੀਨ ਭਾਵਨਾ, ਕੋਈ ਹੰਕਾਰ ਨਹੀਂ ਆਇਆ ਵੀ ਮੈਂ ਗੁਰੂ ਸਾਹਿਬ ਦਾ ਦਮਾਦ ਬਣ ਗਿਆ, ਮੈਨੂੰ ਆਪਦੇ ਬਰਾਬਰ ਬਿਠਾਉਣ, ਮੇਰਾ ਸਤਿਕਾਰ ਹੋਵੇ, ਮੇਰੀ ਆਉ ਭਗਤ ਹੋਵੇ, ਸੰਗਤਾਂ ਮੇਰੀ ਵਾਹ ਵਾਹ ਕਰਨ, ਬਹੁਤ ਪੁੱਛਣ ਮੈਨੂੰ। ਪਰ ਨਹੀਂ, ਫਿਰ ਵੀ ਉਹ ਸੇਵਾ ਦੇ ਵਿੱਚ ਹਾਜ਼ਰ ਹੋਏ ਹੈ। ਉਹ ਉਸੇ ਤਰ੍ਹਾਂ ਟੋਕਰੇ ਭਰ ਭਰ ਕੇ ਜੋ ਬੌਲੀ ਸਾਹਿਬ ਦਾ ਨਿਰਮਾਣ ਹੋ ਰਿਹਾ ਹੈ, ਗੁਰੂ ਸਾਹਿਬ ਪਾਰ ਬਖਸ਼ ਕਿਰਪਾ ਕਰ, ਉਹ ਸੇਵਾ ਕਰ ਰਹੇ ਹੈ, ਲੰਗਰਾਂ 'ਚ ਸੇਵਾ ਕਰਨੀ ਹੈ। ਸੇਵਾ ਦਾ ਹੀ ਹੈ ਪਿਆਰੇ ਖਾਲਸਾ ਜੀ, ਸਾਰਾ ਕੁਝ ਸੇਵਾ ਦੇ ਵਿੱਚੋਂ ਹੀ ਮਿਲਦਾ ਹੈ। ਹੁਣ ਕਿਰਪਾ ਹੋ ਰਹੀ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਮਾਤ ਲੋਕ ਤੋਂ ਜਾਣਾ ਹੈ ਦੁਨਿਆਵੀ ਤੌਰ 'ਤੇ। ਉਹਨਾਂ ਨੇ ਕੀ ਕੀਤਾ, 4 ਜਾਣਿਆਂ ਨੂੰ ਸੱਦਿਆ ਹੈ। 2 ਤਾਂ ਆਪਣੇ ਪੁੱਤਰ ਹੈ ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ ਹੈ, 2 ਦਮਾਦ ਹਨ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ, ਕਿਉਂਕਿ ਗੁਰੂ ਸਾਹਿਬ ਦੀਆਂ 2 ਪੁੱਤਰੀਆਂ ਹਨ, ਬੀਬੀ ਭਾਨੀ ਅਤੇ ਬੀਬੀ ਦਾਨੀ, ਦੋਵਾਂ ਦੇ ਪਤੀ ਸੱਦੇ ਆ, ਦੋਵੇਂ ਆਪਣੇ ਦਮਾਦ, ਦੋਵੇਂ ਪੁੱਤਰ ਬੁਲਾਏ ਹਨ, ਚਾਰਾਂ ਨੂੰ ਆਪਦੇ ਕੋਲੇ ਬਿਠਾਇਆ ਹੈ। ਉਹਨਾਂ ਨੂੰ ਕਹਿੰਦੇ ਆ, ਬੱਚਿਓ ਤੁਸੀਂ ਨਾ ਇੱਟਾਂ ਲੈ ਕੇ ਆਓ, ਇੱਕ ਥੜਾ ਬਣਾਉਣਾ, ਚਾਰਾਂ ਨੇ ਇੱਕ ਇੱਕ ਥੜਾ ਬਣਾਉਣਾ। ਉਹਨਾਂ ਨੇ ਇੱਟਾਂ ਲਿਆਂਦਾ, ਉਹ ਸਮੇਂ ਦੇ ਮੁਤਾਬਕ ਲਿਆਂਦਾ, ਥੜਾ ਬਣਾ ਰਹੇ ਆ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ, ਚਾਰਾਂ ਨੇ ਥੜਾ ਬਣਾਤਾ। ਗੁਰੂ ਸਾਹਿਬ ਕਹਿੰਦੇ ਵੀ ਥੜਾ ਠੀਕ ਨਹੀਂ ਬਣਿਆ, ਤੁਸੀਂ ਚਾਰੇ ਥੜੇ ਢਾ ਦਿਓ ਆਪਣੇ। ਉਹਨਾਂ ਨੇ ਢਾਤੇ ਆ, ਕਹਿੰਦੇ ਫੇਰ ਬਣਾਓ, ਫੇਰ ਬਣਾਤੇ ਆ ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ, ਕਹਿੰਦੇ ਥੜਾ ਬਣਾਈ ਜਾਂਦੇ ਆ ਅਤੇ ਬਾਪੂ ਜੀ ਢਵਾਈ ਜਾਂਦੇ ਆ, ਥੜਾ ਬਣਾਈ ਜਾਂਦੇ ਆ, ਪਿਤਾ ਜੀ ਢਵਾਈ ਜਾਂਦੇ। ਉਹ 2 ਤਾਂ ਭੱਜ ਗਏ, ਦੋਵੇਂ ਪੁੱਤਰ ਭੱਜ ਗਏ, ਹੁਣ ਦੋਵੇਂ ਦਮਾਦ ਰਹਿ ਗਏ, ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੋਨੇ ਰਹਿ ਗਏ ਹਨ। ਦੋਨੇ ਜਦੋਂ ਉੱਥੇ ਰਿੱਥੇ ਹੈ ਰਹੇ, ਮਹਾਰਾਜ ਕੋਈ ਮਹਾਰਾਜ ਕਹਿੰਦੇ ਹੁਣ ਤੁਸੀਂ ਬਣਾਓ ਦੋਵੇਂ ਜਾਣੇ ਥੜਾ, ਉਹ ਤਾਂ ਚਲੇ ਗਏ। ਉਹ ਦੋਵੇਂ ਜਾਣੇ ਥੜਾ ਬਣਾਉਂਦੇ ਆ, ਗੁਰੂ ਸਾਹਿਬ ਕਹਿੰਦੇ ਢਾ ਦਿਓ, ਉਹ ਥੜਾ ਬਣਾਉਂਦੇ ਆ, ਗੁਰੂ ਸਾਹਿਬ ਕਹਿੰਦੇ ਢਾ ਦਿਓ, ਉਹ ਥੜਾ ਬਣਾਉਂਦੇ ਆ, ਉਹ ਕਹਿੰਦੇ ਢਾ ਦਿਓ। ਹੁਣ ਭਾਈ ਰਾਮਾ ਜੀ ਵੀ ਚਲੇ ਗਏ, ਇਕੱਲੇ ਭਾਈ ਜੇਠਾ ਜੀ ਰਹਿ ਗਏ ਆ। ਜੇਠੇ ਤਿੰਨੇ ਭੱਜ ਗਏ ਆ, ਤੂੰ ਨਹੀਂ ਗਿਆ? ਉਹ ਕਹਿੰਦਾ ਮਹਾਰਾਜ ਮੈਂ ਕਿਵੇਂ ਜਾਣਾ ਸੀ, ਤੁਹਾਡੀ ਆਗਿਆ, ਤੁਸੀਂ ਕਿਰਪਾ ਕਰਿਓ। ਕਹਿੰਦੇ ਜੇਠੇ ਥੜਾ ਬਣਾ, ਜੇਠੇ ਨੇ ਥੜਾ ਬਣਾਇਆ। ਗੁਰੂ ਸਾਹਿਬ ਕਹਿੰਦੇ ਵਧੀਆ ਨਹੀਂ ਬਣਿਆ, ਢਾ ਦੇ। ਹੁਣ ਭਾਈ ਜੇਠਾ ਜੀ ਚਰਨਾਂ 'ਚ ਬੇਨਤੀ ਕਰਦੇ ਆ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮੈਂ ਕਲਜੁਗੀ ਜੀਵ ਹਾਂ, ਔਗਣ ਹਾਰ ਹਾਂ, ਗੁਣਾਗਾਰ ਹਾਂ, ਭੁੱਲਣ ਹਾਰ ਹਾਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸੱਚੇ ਪਾਤਸ਼ਾਹ ਮੇਰੀ ਮਤ ਮਰ ਗਈ ਹੈ, ਕਲਯੁੱਗ ਦਾ ਸਾਡੀ ਮਤ 'ਤੇ ਪੈਰਾ ਹੈ, ਤੁਸੀਂ ਕਿਰਪਾ ਕਰੋ, ਤੁਸੀਂ ਇਹੋ ਜਿਹੀ ਕਿਰਪਾ ਕਰੋ, ਨਿਸ਼ਾਨੀ ਲਾ ਕੇ ਦਿਓ ਵੀ ਜਿਵੇਂ ਤੁਸਾਂ ਨੂੰ ਭਾਉਂਦਾ ਥੜਾ ਬਣਾਇਆ ਨਹੀਂ ਜਾਂਦਾ। ਮਹਾਰਾਜ ਤੁਸੀਂ ਤਾਂ ਕਿਰਪਾ ਕਰ ਰਹੇ ਹੋ, ਪਰ ਮੇਰੇ 'ਤੇ ਹੁਣ ਐਸੀ ਕਿਰਪਾ ਕਰੋ ਵੀ ਥੜਾ ਵਧੀਆ ਬਣੇ। ਹੁਣ ਭਾਈ ਜੇਠਾ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜਿਵੇਂ ਬੇਨਤੀ ਕਰਦਾ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ ਅਤੇ ਸਾਥੀ ਹਰਦੇਵ ਸਿੰਘ ਦਵਾਨਾ ਬਿਆਨ

ਭਾਈ ਜੇਠਾ ਜੀ ਗੁਰੂ ਘਰ ਦੇ ਦਮਾਦ ਬਣੇ ਨਾ ਤੇ ਸੋਢਿਆਂ ਨੂੰ ਚਾਅ ਚੜ ਗਿਆ ਲਾਹੌਰ ਤੋਂ ਨਾ, ਉਹਨਾਂ ਨੇ ਜਾਣਾ ਤਾਂ ਸੀਗਾ ਹੋਰ ਪਾਸੇ ਤੇ ਉੱਥੇ ਆਏ ਆ ਪਤਾ ਕਰਨ ਵਾਸਤੇ ਵੀ ਚੈੱਕ ਕਰਨ ਵਾਸਤੇ ਸਾਡਾ ਜਿਹੜਾ ਭਤੀਜਾ ਏ, ਸਾਡਾ ਕਿਸੇ ਦਾ ਭਾਈ ਲੱਗਦਾ, ਕਿਸੇ ਦਾ ਭਤੀਜਾ ਲੱਗਦਾ, ਵੀ ਬੜੀ ਆਓ ਭਗਤ ਹੋਣੀ ਹੈ ਜੇਠੇ ਦੀ। ਉਹ ਜਦ ਦੇਖਦੇ ਉੱਥੇ ਆਉਂਦੇ ਆ ਗੋਇੰਦਵਾਲ ਸਾਹਿਬ ਤੇ ਭਾਈ ਜੇਠਾ ਜੀ ਤਾਂ ਆਪਣਾ ਸੇਵਾ ਕਰ ਰਹੇ ਆ, ਟੋਕਰਾ ਸਿਰ 'ਤੇ ਰੱਖਿਆ ਹੋਇਆ ਹੈ ਜੋ ਬੌਲੀ ਸਾਹਿਬ ਦਾ ਨਿਰਮਾਣ ਗੁਰੂ ਸਾਹਿਬ ਕਰਾ ਰਹੇ ਹੈ, ਔਰ ਕੱਪੜੇ ਬਸਤਰ ਲਿਬੜੇ ਹਨ ਤੇ ਬੀਬੀ ਭਾਨੀ ਜੀ ਲੰਗਰਾਂ ਸੇਵਾ ਕਰ ਰਹੀ ਹੈ, ਆਹ ਹਾਲਤ ਦੇਖ ਕੇ ਨਾ ਸੋਢੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਗਏ। ਸੋਢੀਆਂ ਨੇ ਅਪਸ਼ਬਦ ਬੋਲੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ, ਕਹਿੰਦੇ ਅਗਲਾ ਤੁਸੀਂ ਧੀ ਦਿੱਤੀ ਹੈ, ਸਾਡਾ ਭਾਈ ਹੈ, ਸਾਡਾ ਭਤੀਜਾ ਹੈ, ਸੋਢੀ ਕਹਿੰਦੇ ਤੀਸਰੇ ਪਾਤਸ਼ਾਹ ਨੂੰ, ਤੇ ਤੁਹਾਡਾ ਉਹ ਜਮਾਈ ਹੈ, ਤੁਹਾਡਾ ਦਮਾਦ ਹੈ, ਤੇ ਤੁਸੀਂ ਆਪਦੇ ਉਹਨੂੰ ਬਰਾਬਰ ਬਿਠਾਉਣਾ ਸੀਗਾ, ਬਰਾਬਰ ਬਿਠਾਉਣਾ ਸੀ, ਤੁਸੀਂ ਉਦੋਂ ਕੰਮ ਕਰਾ ਰਹੇ ਹੋ, ਸੇਵਾ ਕਰਨ ਵਾਸਤੇ ਹੋਰ ਥੋੜ੍ਹੇ ਆ, ਕਿੰਨੀ ਸੰਗਤ ਹੈ, ਉਹਦਾ ਦਰਜਾ ਤਾਂ ਉੱਚਾ ਤੁਹਾਡੇ ਬਰਾਬਰ ਚਾਹੀਦਾ ਸੀਗਾ। ਆਏ ਬੋਲ ਕਬੋਲ ਬੋਲੇ ਆ, ਮੁੜ ਕੇ ਭਾਈ ਜੇਠੇ ਨੂੰ ਮਿਲ ਕੇ ਚਲੇ ਗਏ। ਯਾਰ ਭਾਈ ਜੇਠੇ ਨੂੰ ਪਤਾ ਲੱਗਿਆ ਕਿ ਮੇਰੇ ਇਹ ਆਏ ਆ ਵੱਡੇ ਵੱਡੇ ਨੇ, ਉਦੋਂ ਤਾਂ ਪੁੱਛਿਆ ਨਹੀਂ, ਮੈਨੂੰ ਤਾਨੇ ਮਿਹਣੇ ਮਾਰੇ ਆ, ਜਦ ਹੁਣ ਮੈਂ ਗੁਰੂ ਘਰ ਦਾ ਦਮਾਦ ਬਣ ਗਿਆ, ਮੇਰੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਆਪਣਾ ਬੇਟਾ ਬਣਾ ਲਿਆ, ਆਪਣਾ ਪੁੱਤ ਬਣਾ ਲਿਆ, ਮੇਰੇ ਤੇ ਕਿਰਪਾ ਹੋਈ ਹੈ, ਇਹਨਾਂ ਨੂੰ ਪਤਾ ਨਹੀਂ ਕਿਸ ਗੱਲ ਦਾ, ਹੁਣ ਵੀ ਈਰਖਾ ਤੇ ਸਾੜਾ ਹੈ, ਸਾਡੇ ਪਾਤਸ਼ਾਹ ਨੂੰ ਬੋਲ ਕੇ ਗਏ ਆ। ਭਾਈ ਜੇਠਾ ਜੀਆਂ ਨੇ ਮਾਫੀ ਮੰਗੀ ਵੀ ਸੋਢੀਆਂ, ਉਹ ਬੋਲ ਕੇ ਗਏ ਨਾ, ਸੋਢੀ ਸਾਡੇ ਵੱਡੇ ਆ ਗਏ ਸੱਚੇ ਪਾਤਸ਼ਾਹ, ਉਹ ਅਣਜਾਣ ਹੈ, ਅਣਭੂਲ ਹੈ, ਅਣਜਾਣ ਹੈ, ਬੇਖਬਰ ਹੈ, ਤੁਹਾਡੀ ਤਾਕਤ ਬਾਰੇ, ਗੁਰੂ ਨਾਨਕ ਦੇ ਦਰ ਬਾਰੇ ਉਹਨਾਂ ਨੂੰ ਪਤਾ ਨਹੀਂ ਹੈ। ਗੁਰੂ ਨਾਨਕ ਦੀ ਵਡਿਆਈ ਤਾਂ ਬਹੁਤ ਹੈ, ਬਹੁਤ ਹੈ, ਪਰ ਉਹ ਬਗਦੋਈ ਕਰਕੇ ਗਏ ਆ, ਤੁਹਾਨੂੰ ਅਪਸ਼ਬਦ ਬੋਲੇ, ਉਹਨਾਂ ਦੇ ਬੋਲੇ ਹੋਏ ਕਬੋਲ, ਉਹਨਾਂ ਦੀ ਮੈਂ ਮਾਫ਼ੀ ਥੋਥੋਂ ਮੰਗਦਾ। ਭਾਈ ਜੇਠੇ ਨੂੰ ਪਾਤਸ਼ਾਹ ਕਹਿੰਦੇ, ਜੇਠੇ ਤੂੰ ਕਿਉਂ ਮਾਫ਼ੀ ਮੰਗਦਾ, ਕੋਈ ਗੱਲ ਨਹੀਂ, ਉਹਨਾਂ ਦਾ ਕਰਮ ਸੀਗਾ, ਉਹਨਾਂ ਦੀ ਬੁੱਧੀ ਉਹੋ ਜਿਹੀ ਸੀ, ਸਾਨੂੰ ਬੋਲ ਗਏ ਆ, ਜਦ ਅਸੀਂ ਨਹੀਂ ਮਨ 'ਚ ਰੱਖਿਆ ਬੋਲੀ ਜਾਵੇ, ਜਿਹੜਾ ਬੋਲਦਾ ਬੋਲੀ ਜਾਵੇ। ਗੁਰੂ ਨਾਨਕ ਨੂੰ ਕਿਹੜਾ ਕਿਸੇ ਨੇ ਚੰਗਾ ਕਿਹਾ, ਕਹਿੰਦੇ ਕੋਈ ਆਖੇ ਭੂਤਨਾ ਕੋਹ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਕੁਛ ਕਹਿੰਦਾ ਰਿਹਾ, ਕੋਈ ਕੁਛ ਕਹਿੰਦਾ ਰਿਹਾ, ਕਿਸੇ ਬੱਤਰ ਵੱਟੇ ਮਾਰੇ, ਕਿਸੇ ਨੇ ਪੱਥਰ ਮਾਰੇ, ਉਹਨਾਂ ਨੇ ਕੁਛ ਕਿਹਾ ਹੀ ਨਹੀਂ ਗਾ, ਕਹਿੰਦੇ ਕਹੀ ਜਾਓ, ਉਹਨਾਂ ਦੀ ਉੱਨੀ ਕੁ ਮੰਜ਼ਲ ਹੈ, ਉੱਨੀ ਕੁ ਬੁੱਧੀ ਹੈ, ਜਿਹਦੇ ਮੁਤਾਬਕ ਉਹ ਬੋਲਦੇ ਰਹੇ ਆ ਗੁਰੂ ਨਾਨਕ ਦੇ ਦਰ ਨੂੰ ਜਾਂ ਗੁਰੂ ਸਾਹਿਬ ਨੂੰ। ਕੋਈ ਗੱਲ ਨਹੀਂ, ਉਹ ਬੋਲਣ ਵਾਲੇ ਸੀ, ਕੋਈ ਗੱਲ ਨਹੀਂ, ਬੋਲੀ ਜਾਣ ਦੇ, ਤੂੰ ਘਬਰਾ ਨਾ। ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਹੁਣ ਬੀਬੀ ਭਾਨੀ ਦੇ ਘਰੇ ਤਿੰਨ ਸੁਪੁੱਤਰ ਹੋਏ ਹੈ। ਸੋ ਪਿਆਰੇ ਖਾਲਸਾ ਜੀ, ਭਾਈ ਜੇਠਾ ਜੀ ਦੇ ਗ੍ਰਹਿ ਵਿਖੇ ਤਿੰਨ ਬੱਚੇ ਹੋਏ ਹਨ, ਵੱਡੇ ਪ੍ਰਥੀ ਚੰਦਾ, ਵਿਚਕਾਰਲੇ ਮਹਾਦੇਵ, ਸਭ ਤੋਂ ਛੋਟੇ ਬਾਬਾ ਅਰਜਨ ਦੇਵ ਹੈ। ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨਾ ਪੋਥੀਆਂ ਲਿਖਦੇ ਹੁੰਦੇ ਬਾਣੀ ਦੀਆਂ, ਤੇ ਬਾਬਾ ਅਰਜਨ ਦੇਵ ਜੀ ਛੋਟੀ ਉਮਰ, ਬਚਪਨ ਦਾ ਸਮਾਂ, ਉਹ ਪੋਥੀਆਂ ਚੱਕ ਕੇ ਖੋਲ ਕੇ ਐਂ ਦੇਖਣ ਲੱਗ ਜਾਂਦੇ ਹੁੰਦੇ, ਤੇ ਸੁੱਤੇ ਸਹਿਜਾ ਬਾਬਾ ਅਮਰਦਾਸ ਜੀ ਨੇ ਕਿਰਪਾ ਕਰਦੀ, ਕਹਿੰਦੇ ਦੋਹਤਾ ਬਾਣੀ ਕਾ ਬੋਹੇ ਥਾ, ਆਹੋ ਜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਤੇ ਬੀਬੀ ਭਾਨੀ ਨੇ ਕਿਹਾ ਸੀ, ਪਿਤਾ ਜੀ ਜਿਹੜੀ ਗੱਦੀ ਹੈ ਕਿਰਪਾ ਕਰਿਓ, ਘਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ, ਬਾਹਰ ਨਾ ਦਿਓ। ਤੇ ਤੀਸਰੇ ਪਾਤਸ਼ਾਹ ਨੇ ਕਿਹਾ ਸੀ, ਬੇਟਾ ਬਹੁਤ ਔਖੀ ਹੈ, ਬਹੁਤ ਔਖੀ ਹੈ, ਕਸ਼ਟ ਸਹਾਰਨੇ ਪੈਣਗੇ। ਤੇ ਬੀਬੀ ਭਾਨੀ ਕਹਿੰਦੀ, ਕੋਈ ਗੱਲ ਨਹੀਂ, ਜੇ ਗੁਰੂ ਨਾਨਕ ਦੇ ਦਰ ਤੇ ਬੈਠ ਗਏ ਵੀ ਕਸ਼ਟ ਸਹਾਰਨੇ ਪਏ, ਸਹਾਰਾਂਗੇ, ਰਾਖੇ ਤਾਂ ਗੁਰੂ ਨਾਨਕ ਮਹਾਰਾਜ ਨੇ ਬੰਨਾ ਹੈ। ਇੱਥੇ ਹੁਣ ਪਰਖ ਹੋ ਰਹੀ ਹੈ, ਭਾਈ ਜੇਠਾ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਸਾਡੀ ਬੁੱਧੀ ਦੇ ਪਤਾ ਨਹੀਂ ਕੌਣ ਬਹਿ ਜਾਂਦਾ ਏ, ਤੁਸੀਂ ਸਿਸਤ ਨਿਸ਼ਾਨੀ ਲਾ ਕੇ ਦਿਓ। ਸੱਚੇ ਪਾਤਸ਼ਾਹ, ਤੂੰ ਸੁਲਤਾਨ ਕਹਾਂ ਹੂੰ ਮੀਆਂ ਤੇਰੀ ਕਵਣ ਵਡਾਈ, ਜੋ ਤੂੰ ਦੇਹ ਸੁ ਕਹਾਂ ਸੌਮੀ, ਮੈਂ ਮੂਰਖ ਕਹਿ ਨਾ ਜਾਈ। ਮਹਾਰਾਜ, ਮੈਂ ਮੂਰਖ ਤੇਰੀ ਕੀ ਵਡਿਆਈ ਕਰ ਸਕਦਾ, ਮੈਂ ਮੂਰਖ ਤੇਰੀ ਕੀ ਸਿਫਤ ਕਰ ਸਕਦਾ। ਸੱਚੇ ਪਾਤਸ਼ਾਹ, ਤੂੰ ਸੁਲਤਾਨ ਆ ਸ਼ਾਹਾਂ ਦੇ ਸ਼ਾਹ, ਕਿਰਪਾ ਕਰੋ, ਤੁਸੀਂ ਆਪ ਨਿਸ਼ਾਨੀ ਲਾ ਕੇ ਦਿਓ। ਜਦ ਹੁਣ ਨਿਮਰਤਾ ਦੇ ਘਰ ਆ ਕੇ ਭਾਈ ਜੇਠਾ ਗੁਰੂ ਸਾਹਿਬ ਨੂੰ ਕਹਿੰਦਾ ਹੈ, ਤੇ ਮਹਾਰਾਜ ਕਹਿੰਦੇ, ਜੇਠੇ ਲੈ ਹੁਣ ਬਣੂਗਾ ਥੜਾ, ਲਾਤੀਆਂ ਨਿਸ਼ਾਨੀ, ਤੈਨੂੰ ਸੁਤਾ ਵੀ ਬਖਸ਼ਤੀ ਹੈ, ਵੀ ਕਿਵੇਂ ਬਣਨਾ ਤੇ ਕਿਵੇਂ ਬਣਾਓ, ਹੁਣ ਬਣਾ। ਤੇ ਫਿਰ ਉਹ ਟਾਸਰਾ ਲੈ ਕੇ ਭਾਈ ਜੇਠਾ ਜੀ ਨੇ ਨਮਸਕਾਰ ਕਰਕੇ ਤੇ ਥੜਾ ਬਣਾਇਆ ਏ, ਤੇ ਜਦੋਂ ਥੜਾ ਬਣ ਗਿਆ ਨਾ, ਬਹੁਤ ਵਧੀਆ ਥੜਾ ਬਣਿਆ, ਤੇ ਮਹਾਰਾਜ ਦੇ ਮਨ ਨੂੰ ਭਾ ਗਿਆ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ। ਉਹਨਾਂ ਨੇ ਸਿੱਖ ਸੰਗਤ ਨੂੰ ਸੱਦਿਆ ਹੈ, ਸਾਰੇ ਸੱਦੇ ਹਨ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵੀ ਬੁਲਾਏ ਹਨ, ਸਾਰਿਆਂ ਨੂੰ ਸੱਦ ਕੇ ਕਹਿੰਦੇ, ਜੇਠੇ ਥੜਾ ਬਣ ਗਿਆ ਵਧੀਆ, ਇਹਦੇ ਉੱਪਰ ਹੁਣ ਤੂੰ ਬੈਠ। ਭਾਈ ਜੇਠੇ ਨੂੰ ਬਿਠਾਇਆ ਏ, ਕਹਿੰਦੇ ਅਸੀਂ ਹੁਣ ਜਾਣਾ ਹੈ ਸੱਚਖੰਡ ਨੂੰ, ਤੇ ਗੁਰੂ ਨਾਨਕ ਮਹਾਰਾਜ ਦਾ ਤਖ਼ਤ ਤੁਸੀਂ ਸਾਂਭੋ, ਚਾਬੀਆਂ ਤੁਹਾਨੂੰ ਫੜਾਤੀਆਂ ਏ, ਭਾਈ ਜੇਠੇ ਤੋਂ ਬਣਾਤਾ ਹੈ ਗੁਰੂ ਰਾਮਦਾਸ,
ਤੇ ਕਿਰਪਾ ਹੋ ਗਈ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਸਾਰੀ ਉਹ ਗੱਦੀ ਦੀ ਰਸਮ ਤਿਲਕ ਕੀਤਾ ਲਾਇਆ ਹੈ ਤੇ ਸਾਰਿਆਂ ਨੇ ਮੱਥਾ ਟੇਕਿਆ ਸੀ ਸੁਣਵਾਇਆ ਹੈ। ਤੀਸਰੇ ਪਾਤਸ਼ਾਹ ਕਹਿੰਦੇ ਤੁਸੀਂ ਇੱਥੇ ਚਲੇ ਜਾਓ, ਤੁਹਾਡਾ ਵੈਰ ਵਿਰੋਧ ਹੋਊਗਾ ਜਿਵੇਂ ਸਾਡਾ ਹੋਇਆ ਸੀਗਾ ਤੁਹਾਡਾ ਵੀ ਹੋਊਗਾ, ਕਿਉਂਕਿ ਕਾਂ ਗਿਆਰੀਆਂ ਹੁੰਦੀਆਂ ਹਨ, ਤੁਸੀਂ ਹੋਰ ਜਾ ਕੇ ਨਗਰ ਵਸਾਇਓ। ਤੇ ਉਹਨਾਂ ਨੇ ਫਿਰ ਆਪਦੇ ਨਾਂ ਤੇ ਜਾ ਕੇ ਨਾ ਗੋਇੰਦਵਾਲ ਸਾਹਿਬ ਤੋਂ ਦੂਰ ਚਲੇ ਗਏ, ਉੱਥੇ ਜਾ ਕੇ ਆਪਣੇ ਨਾਂ ਤੇ ਰਾਮਦਾਸਪੁਰਾ ਨਗਰ ਵਸਾਇਆ। ਨਗਰ ਵਸਾਇਆ ਹੈ, ਨੀਂਹ ਰੱਖੀ ਹੈ ਤੇ ਸਿੱਖ ਸੰਗਤਾਂ ਮਹਾਰਾਜ ਦੇ ਪਾਵਨ ਦਰਸ਼ਨ ਕਰਨ ਵਾਸਤੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਰੋਜ਼ ਸੰਗਤਾਂ ਆਉਂਦੀਆਂ। ਸੰਗਤਾਂ ਨੇ ਤਾਂ ਆਉਣਾ ਹੀ ਹੈ, ਕਿਹੜਾ ਕੋਈ ਦੂਰ ਹੈ ਘਰ ਸੰਗਤਾਂ ਨੂੰ, ਗੁਰੂ ਨਾਨਕ ਦਾ ਦਰ ਕਿਹੜਾ ਦੂਰ ਹੈ। ਹੁਣ ਦੇਖੋ ਉਸ ਇਲਾਕੇ ਦੇ ਵਿੱਚ ਰਾਮਦਾਸਪੁਰਾ ਉਸ ਨਗਰ ਦੇ ਵਿੱਚ, ਕਿਉਂਕਿ ਅੰਮ੍ਰਿਤਸਰ ਤਾਂ ਹਜੇ ਬਾਅਦ 'ਚ ਬਣਨਾ ਹੈ ਨਾ, ਪਹਿਲਾਂ ਤਾਂ ਮਹਾਰਾਜ ਦੇ ਨਾਂ 'ਤੇ ਰਾਮਦਾਸਪੁਰਾ ਨਗਰ ਹੈ। ਉਸ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਉਸ ਸਮੇਂ ਗਲੀਆਂ ਵੀ ਕੱਚੀਆਂ ਅਤੇ ਕੱਚੇ ਹੀ ਮਕਾਨ ਹੈ, ਮੀਂਹ ਪੈ ਰਿਹਾ, ਬਾਰਿਸ਼ ਹੋ ਰਹੀ ਹੈ, ਵਰਖਾ ਹੋ ਰਹੀ ਹੈ, ਮੀਂਹ ਪੈ ਰਿਹਾ, ਇੱਕ ਦਿਨ ਪੈ ਰਿਹਾ, ਦੋ ਦਿਨ, ਇੱਕ ਹਫ਼ਤਾ ਹੋ ਗਿਆ ਮੀਂਹ ਪੈਂਦੇ ਨੂੰ। ਹੁਣ ਜਿਹੜੇ ਜ਼ਿੰਮੇਦਾਰ ਸ਼ਖਸ ਹੁੰਦੇ ਹੈ, ਚਾਹੇ ਲੰਗਰ ਵਾਲੇ ਹੈ ਚਾਹੇ ਕੋਈ ਹੋਰ ਸੇਵਾਦਾਰ ਹੈ, ਜਿਹਦੀ ਡਿਊਟੀ ਹੈ, ਉਹ ਜੇ ਤਾਂ ਡਿਊਟੀ ਦੇ ਉੱਪਰ ਪੱਕ ਰਹਿਣਗੇ ਫਿਰ ਹੀ ਕਾਮਯਾਬ ਹੋਣਗੇ। ਜੇ ਉਹ ਤੇ ਸੱਟ ਦੂਗਾ, ਉਹ ਤੇ ਸੱਟ ਦੂਗਾ, ਉਹ ਤੇ ਸੱਟ ਦੂਗਾ, ਫਿਰ ਨਹੀਂ ਕਾਮਯਾਬ ਹੋ ਸਕਦੀ। ਉਹ ਕਰੂਗਾ, ਉਹ ਕਰੂਗਾ, ਜ਼ਿੰਮੇਦਾਰੀ ਤਾਂ ਸਭ ਦੀ ਹੁੰਦੀ ਹੈ ਵੀ ਆਪਾਂ ਨੂੰ ਇਹ ਕੰਮ ਮਿਲਿਆ ਹੈ, ਆਪਾਂ ਇਹ ਕਾਰਜ ਕਰਨਾ ਵੀ ਕੋਈ ਕਹਿ ਨਾ ਸਕੇ। ਹੁਣ ਲੰਗਰ ਬਣਾਉਣ ਵਾਲੇ ਸੇਵਾਦਾਰ ਵੀਰ, ਉਦੋਂ ਸਾਧਨ ਉਹੋ ਜਿਹਾ ਸੀਗਾ, ਲੱਕੜਾਂ ਸੀਗੀਆਂ ਤੇ ਉਹਦੇ ਨਾਲ ਚੂਰਾ ਦੇ ਉੱਪਰ, ਭੱਠੀਆਂ ਦੇ ਉੱਪਰ ਪ੍ਰਸ਼ਾਦੇ ਬਣਦੇ ਜਾਂ ਆਪਣਾ ਦਾਲਾਂ ਵਗੈਰਾ ਬਣਦੀਆਂ ਹਨ। ਹੁਣ ਤਾਂ ਸਾਧਨ ਬਹੁਤ ਹਨ ਵੀ ਪਦਾਰਥ ਕਿਵੇਂ ਬਣਾਉਣੇ ਹੈ। ਲੰਗਰ ਵਾਲੇ ਸੇਵਾਦਾਰ ਵੀਰ ਦੇਖਦੇ ਆ ਲੰਗਰ ਬਣਾਉਣ ਵਾਲੇ ਵੀ ਬਾਲਣ ਦੋ ਕੁ ਦਿਨ ਦਾ ਰਹਿ ਗਿਆ ਏ, ਬਾਰਿਸ਼ ਹੋ ਰਹੀ ਹੈ, ਗਲੀਆਂ 'ਚ ਚਿੱਕੜ ਹੈ, ਗਾਰਾ ਏ, ਚਾਹੇ ਪਾਣੀ ਖੜਾ ਹੋਵੇ, ਚਾਹੇ ਚਿੱਕੜ ਹੋਵੇ, ਚਾਹੇ ਗਾਰਾ ਹੋਵੇ, ਪਰ ਜਿਹੜੀ ਸੰਗਤ ਆ, ਜਿਹਦੇ ਅੰਦਰ ਪਿਆਰ ਹੈ, ਜਿਹਦੇ ਅੰਦਰ ਪਿਆਰ ਛੱਲਾ ਮਾਰਦਾ, ਉਹਨੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਸ਼ਨ ਕਰਨ ਵਾਸਤੇ ਆਉਣਾ ਹੀ ਹੈ। ਉਹ ਤਾਂ ਨਹੀਂ ਹਟ ਸਕਦੇ ਗੇ ਜਿਹਨਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ ਹੈ ਵੀ ਗੁਰੂ ਦੇ ਦਰਸ਼ਨ ਕਰਨੇ ਜਾ ਕੇ, ਔਰ ਗੁਰੂ ਦੇ ਦਰਸ਼ਨ ਕਰਕੇ ਫਿਰ ਉੱਥੇ ਉਹਦੇ ਉਹਨਾਂ ਦੇ ਪਾਵਨ ਸਥਾਨ ਜਾ ਕੇ ਸੇਵਾ ਕਰਾਂਗੇ, ਔਰ ਜਦੋਂ ਸੰਗਤ ਆਊਗੀ ਫਿਰ ਪ੍ਰਸ਼ਾਦਾ ਵੀ ਛਕਣਗੇ। ਪ੍ਰਸ਼ਾਦਾ ਬਣਨਾ ਬਾਲਣ ਲੱਕੜਾਂ ਦੇ ਨਾਲ, ਲੱਕੜਾਂ ਨਹੀਂ ਹਨ, ਜੇ ਹੈਗੀਆਂ ਤਾਂ ਦੋ ਦਿਨ ਦੀਆਂ, ਬਾਰਿਸ਼ ਪੈ ਰਹੀ ਹੈ, ਬਾਕੀ ਬਾਰਿਸ਼ ਗਿੱਲਾ ਹੋ ਗਿਆ। ਹੁਣ ਲੰਗਰ ਬਣਾਉਣ ਵਾਲੇ ਸੇਵਾਦਾਰ ਵੀਰ ਜਾ ਕੇ ਸਿੱਖ ਗੁਰੂ ਸਾਹਿਬ ਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਾਨੂੰ ਇੱਕ ਅਰਦਾਸ ਕਰਦੇ ਹੈ, ਕਹਿੰਦੇ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਤੁਹਾਡੇ ਮੁਬਾਰਕ ਚੰਨ ਜਾਂ ਇੱਕ ਬੇਨਤੀ, ਇੱਕ ਅਰਦਾਸ, ਇੱਕ ਅਰਜੋਈ, ਇੱਕ ਜੋਦੜੀ ਕਰਨ ਵਾਸਤੇ ਆਏ ਹੈ। ਜਾਣੀ ਜਾਣ ਸਤਿਗੁਰੂ ਕਹਿੰਦੇ ਸਿੱਖੋ ਦੱਸੋ ਕੀ ਗੱਲ ਹੈ। ਉਹ ਕਹਿੰਦੇ ਮਹਾਰਾਜ ਇਹ ਗੁਰੂ ਨਾਨਕ ਦਾ ਦਰ ਹੈ, ਤੁਹਾਡੀ ਨਗਰੀ ਹੈ, ਇਸ ਪਾਵਨ ਸਥਾਨ 'ਤੇ ਸੰਗਤਾਂ ਆਉਣਗੀਆਂ, ਚਾਹੇ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ ਹੈ, ਗਲੀਆਂ 'ਚ ਗਾਰਾ ਚਿੱਕੜ ਹੈ, ਚਾਹੇ ਪਾਣੀ ਵੀ ਖੜਾ ਹੋਵੇ, ਸੰਗਤ ਆਊਗੀ ਜ਼ਰੂਰ। ਅਤੇ ਗੁਰੂ ਸਾਹਿਬ ਕਹਿੰਦੇ ਸੰਗਤ ਨੇ ਆਉਣੀ, ਕੋਈ ਰੋਕ ਨਹੀਂ ਸਕਦਾ। ਉਹ ਕਹਿੰਦੇ ਮਹਾਰਾਜ ਅਸੀਂ ਇਹ ਅਰਜ ਕਰਦੇ ਹਾਂ ਵੀ ਬਾਰਿਸ਼ ਨੂੰ ਇੱਕ ਹਫ਼ਤਾ ਹੋ ਗਿਆ, ਕਈ ਰੋਜ਼ ਹੋ ਗਏ ਬਾਰਿਸ਼ ਹੋ ਰਹੀ ਹੈ, ਅਤੇ ਸਾਡੇ ਕੋਲ ਜਿਹੜਾ ਬਾਲਣ ਹੈ ਨਾ ਦੋ ਦਿਨ ਦਾ ਰਹਿ ਗਿਆ, ਲੱਕੜਾਂ ਬਾਕੀ ਗਿੱਲੀਆਂ ਹੋ ਗਈਆਂ, ਸੁੱਕੀਆਂ ਲੱਕੜਾਂ ਦੋ ਦਿਨ ਦੀਆਂ ਹੀ ਹਨ, ਇਹ ਲੰਗਰ ਆ ਜਿਹੜਾ ਬਣਨਾ ਹੈ ਇਹ ਬਾਲਣ ਦੇ ਨਾਲ ਹੀ ਬਣਨਾ ਹੈ, ਅਤੇ ਆਪ ਜੀ ਕਿਰਪਾ ਕਰੋ, ਜਿਹੜਾ ਮੀਂਹ ਦਾ ਦੇਵਤਾ ਹੈ ਨਾ ਇੰਦਰ ਹੈ, ਇਹ ਅੱਡੋ ਅੱਡ ਡਿਊਟੀਆਂ ਸੌਂਪੀਆਂ ਹੈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇਹ ਬਰਮਾ ਵਿਸ਼ਨੂੰ ਮਹੇ ਤਿੰਨ ਉਹਦੇ ਚੇਲੇ ਹੈ, ਇਹ ਸਾਰਾ ਕੁਝ ਕਰਦੇ ਹੈ, ਸਾਂਭ ਸੰਭਾਲ ਕਰਦੇ ਹੈ, ਇੱਕ ਇੱਕ ਜਨਮ ਦਿੰਦਾ ਹੈ, ਇੱਕ ਲੈ ਕਰਨ ਕਰਦਾ, ਇੱਕ ਸਾਨੂੰ ਸਾਂਭਦਾ ਹੈ, ਇਹ ਚੇਲੇ ਹੈ ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ। ਉਹ ਕਹਿੰਦੇ ਸੱਚੇ ਪਾਤਸ਼ਾਹ ਇੰਦਰ ਹੈ ਵਰਖਾ ਦਾ ਦੇਵਤਾ, ਥੋਥੋਂ ਕਿਹੜਾ ਕੋਈ ਦੂਰ ਹੈ, ਘਰੋਂ ਅਰਜ ਵੀ ਉਹ ਬਾਰਿਸ਼ ਨੂੰ ਰੋਕ ਕੇ ਲਓ। ਹੁਣ ਸੁਣੋ, ਉਹ ਜ਼ਿੰਮੇਦਾਰ ਸਿੱਖ ਸੇਵਾਦਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਚਰਨ ਜਾ ਕੇ ਜਿਵੇਂ ਅਰਦਾਸ ਬੇਨਤੀ ਕਰਦੇ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਸੇਵਕ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਸਿੱਖ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਅਰਦਾਸ ਕਰਦੇ ਹੈ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਇੰਦਰ ਕੀ ਤੁਹਾਡੇ ਮੂਹਰੇ ਬਾਰਿਸ਼ ਨੂੰ ਤੁਸੀਂ ਰੋਕ ਸਕਦੇ ਹੋ, ਤੁਹਾਡਾ ਹਥਿਆਰ ਹੈ, ਤੁਸੀਂ ਗੁਰੂ ਨਾਨਕ ਦੀ ਜੋਤ ਹੋ, ਕਿਰਪਾ ਕਰੋ, ਬਾਲਣ ਥੋੜਾ ਰਹਿ ਗਿਆ ਤੇ ਲੱਕੜਾਂ ਤੋਂ ਬਿਨਾਂ ਅਗਨੀ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ ਸੀ ਉਦੋਂ, ਜਿਵੇਂ ਹੁਣ ਚਾਹੇ ਕੋਲੇ ਹੋ ਜਾਂ ਗੈਂਸ ਆ ਜਾਂ ਕੁਛ ਵੀ ਹੈ, ਅੱਜ ਦੇ ਵਾਂਗੂ ਸਾਧਨ ਨਹੀਂ ਸਨ। ਤੇ ਮਹਾਰਾਜ ਨੇ ਉਦੋਂ ਗੁਰੂ ਦਾ ਲੰਗਰ ਆ ਉਹ ਲੱਕੜਾਂ ਨਾਲ ਹੀ ਬਣਦਾ ਸੀਗਾ। ਉਹ ਕਹਿੰਦੇ ਸੱਚੇ ਪਾਤਸ਼ਾਹ, ਦੋ ਦਿਨ ਦੀਆਂ ਲੱਕੜਾਂ ਸਾਡੇ ਕੋਲ ਰਹਿ ਗਈਆਂ ਹਨ, ਸੰਗਤ ਨੂੰ ਰੋਕ ਨਹੀਂ ਸਕਦੇ, ਨਾ ਪ੍ਰਸ਼ਾਦੇ ਤੋਂ ਰੋਕ ਸਕਦੇ ਤੁਸੀਂ ਛਕੇ ਹੋ, ਨਾ ਇਹ ਤਾਂ ਬਿਰਧ ਹੈ ਵੀ ਜਿਹੜਾ ਤੇਰੇ ਦਰ ਤੇ ਆਇਆ ਉਹਨੇ ਤ੍ਰਿਪਤ ਹੋ ਕੇ ਜਾਣਾ ਹੀ ਜਾਣਾ, ਤ੍ਰਿਪਤ ਹੋ ਕੇ ਜਾਂਦਾ ਹੈ ਜਿਹੜਾ ਮਹਾਰਾਜ ਦੇ ਪਾਵਨ ਅਸਥਾਨ ਤੇ ਆਉਂਦਾ ਹੈ ਤੇ ਉੱਥੋਂ ਲੰਗਰ ਛਕ ਕੇ ਹੀ ਜਾਂਦਾ। ਚੌਥੇ ਪਾਤਸ਼ਾਹ ਨੇ ਉਹਨਾਂ ਸਿੱਖਾਂ ਦੀ ਬੜੀ ਧਿਆਨ ਦੇ ਨਾਲ ਅਰਜ ਸੁਣੀ ਹੈ ਤੇ ਉੱਥੇ ਹੋਰ ਵੀ ਸੰਗਤਾਂ ਬੈਠੀਆਂ ਸੀਗੀਆਂ, ਪਿਆਰੇ ਸੇਵਕ ਬੈਠੇ ਹੈ, ਸਿੱਖ ਸੰਗਤਾਂ ਬੈਠੀਆਂ ਹਨ ਤੇ ਗੁਰੂ ਸਾਹਿਬ ਉਹ ਜਿਹੜੇ ਸਿੱਖ ਆਏ ਸੀ ਮਹਾਰਾਜ ਨੂੰ ਕਹਿਣ ਵਾਸਤੇ, ਉਹਨਾਂ ਸਿੱਖਾਂ ਨੂੰ ਉਹ ਸੰਗਤ ਨੂੰ ਕਹਿੰਦੇ ਪਿਆਰੇ ਓ ਇਉਂ ਦੱਸੋ ਤੁਸੀਂ ਮੈਨੂੰ ਵੀ ਇਹ ਲੰਗਰ ਕਿਹਦਾ ਹੈ, ਨਾ ਮੇਰਾ ਹੈ ਨਾ ਤੇਰਾ ਹੈ ਨਾ ਕਿਸੇ ਦਾ ਹੋਰ, ਲੰਗਰ ਕਿਹਦਾ ਮੈਨੂੰ ਇਹਦਾ ਦੱਸ ਦਿਓ। ਇਹ ਲੰਗਰ ਗੁਰੂ ਨਾਨਕ ਮਹਾਰਾਜ ਦਾ ਹੈ, ਮੇਰਾ ਤੇਰਾ ਨਹੀਂ ਹੈ, ਮੇਰਾ ਤੇਰਾ ਛੋਡੀਏ ਭਾਈ ਹੋਈਏ ਸਭ ਕੀ ਧੂਰ। ਮਹਾਰਾਜ ਕਹਿੰਦੇ ਮੇਰਾ ਤੇਰਾ ਲੰਗਰ ਨਹੀਂ ਹੈ, ਇਹ ਲੰਗਰ ਸਾਡੇ ਸਤਿਗੁਰੂ ਸਾਡੇ ਵੱਡੇ ਵਡੇਰੇ ਸਾਡੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀਆਂ ਨੇ ਲਾਇਆ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਕੋਈ ਖਤਮ ਨਹੀਂ ਕਰ ਸਕਿਆ। ਚਾਹੇ ਕੋਈ ਭੈੜੀਆਂ ਚਾਲਾਂ ਚੱਲਦਾ ਹੈ, ਚਾਹੇ ਉਹਦੀ ਮਨੋਦਸ਼ਾ ਹੋਰ ਹੋਵੇ, ਅੰਦਰ ਵਿਰਤੀ ਉਹਦੀ ਹੋਰ ਹੋਵੇ, ਚਾਹੇ ਹੰਕਾਰੀ ਆ ਜਾਏ, ਚਾਹੇ ਰਾਜਾ ਆ ਜਾਏ, ਚਾਹੇ ਪੁੰਨੀ ਆ ਜਾਏ, ਕੋਈ ਆ ਜਾਏ, ਗੁਰੂ ਨਾਨਕ ਦੇ ਦਰਬਾਰ ਵਿੱਚ ਆਉਂਦਾ ਹੈ ਤੇ ਤ੍ਰਿਪਤ ਹੋ ਕੇ ਜਾਂਦਾ ਹੈ, ਨਾਲੇ ਤਾਂ ਅਸੀਸਾਂ ਲੈ ਕੇ ਜਾਂਦਾ, ਆਪਦੀ ਦੁਨਿਆਵੀ ਬੇਨਤੀ ਕਰਦਾ ਹੈ, ਉਹ ਕਿਰਪਾ ਹੁੰਦੀ ਹੈ ਤੇ ਨਾਲੇ ਜਿਹੜੀ ਆ ਆਹ ਤਨ ਦੀ ਖੁਰਾਕ ਹੈ ਆਪਣਾ ਪ੍ਰਸ਼ਾਦਾ ਛੱਕ ਕੇ ਜਾਂਦਾ ਹੈ। ਜੇ ਇਹ ਨਾ ਇਹ ਗੁਰੂ ਨਾਨਕ ਦਾ ਲੰਗਰ ਹੈ ਤੇ ਰਖਵਾਲੇ ਵੀ ਉਹੀ ਹੈ, ਠੀਕ ਹੈ ਅਸੀਂ ਤੁਹਾਡੀ ਸੇਵਾ ਤੋਂ ਵੀ ਖੁਸ਼ ਹਾਂ ਕਿ ਤੁਸੀਂ ਤਨਦੇਹੀ ਦੇ ਨਾਲ ਪਰਪੱਕ ਹੋ ਕੇ ਉੱਥੇ ਸੇਵਾ ਕਰ ਰਹੇ ਹੋ, ਆਪਦੀ ਡਿਊਟੀ ਨੂੰ ਨਿਭਾ ਰਹੇ ਹੋ, ਜੇ ਕੋਈ ਹੋਰ ਹੁੰਦਾ ਸਾਨੂੰ ਦੱਸਦਾ ਹੀ ਨਾ, ਚਾਹੇ ਸਾਨੂੰ ਪਤਾ ਹੈ ਕਿਉਂਕਿ ਗੁਰੂ ਸਾਹਿਬ ਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭੋਲੇ ਬੁਰੇ ਕੀ, ਪੀਰ ਪਛਾਣ ਜਿਹੜਾ ਗੁਰੂ ਸਾਹਿਬ ਤੋਂ ਮਰਜ਼ੀ ਪੁੱਛ ਲਓ, ਨਾ ਕੋਈ ਉਹ ਤੋਂ ਬਾਹਰ ਹੁੰਦਾ ਨਾ ਕੋਈ ਉਹ ਤੋਂ ਆਕੀ ਹੁੰਦਾ ਹੈ, ਸਾਰਾ ਕੁਝ ਪਤਾ ਹੁੰਦਾ ਹੈ। ਗੁਰੂ ਸਾਹਿਬ ਤਾਂ ਦਿਲ ਦੀਆਂ ਜਾਣਦੇ ਹਨ, ਦਿਲ ਦੀਆਂ ਜਾਣਦੇ ਆ ਮਹਾਰਾਜ। ਉਹ ਆਪਣੇ ਪਿਆਰੇ ਸਿੱਖਾਂ ਨੂੰ ਕਹਿੰਦੇ ਅਸੀਂ ਤੁਹਾਡੀ ਸਹਾਰਨਾ ਵੀ ਕਰਦੇ ਹਾਂ ਵੀ ਤੁਸੀਂ ਗੁਰੂ ਦੇ ਘਰ ਨੂੰ ਆਪਦਾ ਘਰ ਸਮਝ ਕੇ ਸੇਵਾ ਕਰ ਰਹੇ ਹੋ, ਆਪ ਕਰਿਓ। ਗੁਰੂ ਦਾ ਘਰ ਜਿੱਥੇ ਅਸੀਂ ਰਹਿੰਦੇ ਹਾਂ, ਜੋ ਗੁਰੂ ਦਾ ਘਰ ਹੈ ਇਹ ਸਾਡਾ, ਇਹਨੂੰ ਅਸੀਂ ਆਪਦਾ ਘਰ ਸਮਝ ਕੇ ਸੇਵਾ ਕਰਨੀ ਹੈ। ਇਹਨੂੰ ਵੀ ਨੁਕਸਾਨ ਹੋਈ ਜਾਂਦਾ ਹੋਈ ਚੱਲੇ, ਨੁਕਸਾਨ ਹੋਈ ਜਾਂਦਾ ਹੋਈ ਚੱਲੇ। ਦੇਖੋ ਕੋਈ ਮੁਸਾਫਰਖਾਨਾ ਹੈ, ਕਿਸੇ ਗੁਰੂ ਘਰ ਜਾਂਦਾ, ਕੋਈ ਸਰਾਂ ਉੱਥੇ ਮਿਲਦੀ ਹੈ, ਕਮਰੇ 'ਚ ਰਹਿੰਦਾ, ਉਹਨੂੰ ਕਮਰਾ ਮਿਲਦਾ ਹੈ ਤੇ ਜੇ ਉੱਥੇ ਜਾ ਕੇ ਦੋ ਰਾਤਾਂ ਰਹੂਗਾ ਤੇ ਕਮਰੇ ਦੀ ਕੇਅਰ ਦੇਖਭਾਲ ਕਰੂਗਾ, ਉੱਥੇ ਬਹਿ ਕੇ ਪਾਠ ਕਰੂਗਾ, ਧੂਫਬੱਤੀ ਕਰੂਗਾ, ਸਫਾਈ ਕਰੂਗਾ, ਪ੍ਰਬੰਧਕ ਸਫਾਈ ਦੇਖ ਕੇ ਮੁੜ ਕੇ ਉਹਨੂੰ ਜਾਣ ਦੇਣਗੇ, ਤੇ ਜੇ ਨਾ ਹੋਈ ਕਹਿਣਗੇ ਸਫਾਈ ਕਰਕੇ ਜਾ, ਉਹਨੂੰ ਪਤਾ ਹੈ ਮੁੜ ਕੇ ਅਗਲਾ ਕੋਈ ਆਊਗਾ ਉਹ ਬੋਲੂਗਾ, ਪ੍ਰਬੰਧਕ ਬੋਲਣਗੇ। ਇਸ ਕਰਕੇ ਇਹ ਜਗਤ ਮੁਸਾਫਰ ਖਾਨਾ ਇੱਕ ਦਿਨ ਸਭ ਨੇ ਛੱਡ ਕੇ ਜਾਣਾ, ਤੂੰ ਕਦੇ ਤੱਕ ਕਰੇਗਾ ਤਿਆਰੀਆਂ, ਛੱਡ ਜਾਏਗਾ ਨਾਮ ਤੋਂ ਮਿਲਿਆ ਉੱਚੇ ਮੰਦਰ ਅਤੇ ਸੁੰਦਰ ਅਟਾਰੀਆਂ। ਭਗਤ ਜੀ ਕਹਿੰਦੇ ਗੁਰਬਾਣੀ ਲਿਖਦੇ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੋ ਬਾਜੀ ਹਾਰੀ। ਉੱਚੇ ਮੰਦਰ ਹੋਣ, ਧਨ ਦੌਲਤ, ਅਟਾਰੀਆਂ ਬਹੁ ਵਚਨ ਸ਼ਬਦ ਹੈ, ਇਹ 'ਚ ਬੱਚੇ ਇਸਤਰੀ ਇਸੇ ਸਾਰੇ ਆ ਜਾਂਦੇ ਆ। ਉਹ ਕਹਿੰਦੇ ਉੱਚੇ ਮੰਦਰ ਹੋਣ, ਸੋਹਣੇ ਭਵਨ ਹੋਣ, ਧਨ ਦੌਲਤ ਕੋਲੇ ਸਾਰਾ ਕੁਝ ਹੋਵੇ, ਜੇ ਹਿਰਦੇ ਵਿੱਚ ਉਸ ਸਿੱਖ ਨੇ, ਉਸ ਵਿਅਕਤੀ ਨੇ, ਉਸ ਪੁਰਸ਼ ਨੇ ਪ੍ਰਭੂ ਦੇ ਨਾਮ ਦਾ ਬੀਜ ਨਹੀਂ ਬੀਜਿਆ, ਨਾਮ ਨਹੀਂ ਜਪਿਆ, ਉਹਦੇ ਬਿਨਾਂ ਬੰਦਾ ਬਾਜੀ ਹਾਰ ਜਾਂਦਾ ਹੈ। ਮਹਾਰਾਜ ਕਹਿੰਦੇ ਤੁਸੀਂ ਘਬਰਾਓ ਨਾ, ਚਿੰਤਾ ਨਾ ਕਰੋ, ਜਿਵੇਂ ਤੁਸੀਂ ਜ਼ਿੰਮੇਦਾਰ ਸ਼ਖਸ ਹੋ, ਆ ਸੰਗਤ ਦੇ ਵਿੱਚ ਹੋਰ ਬੈਠੇ ਹੈ ਜਿਨ੍ਹਾਂ ਤੇ ਗੁਰੂ ਨਾਨਕ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ। ਬਾਲਣ ਦੀ ਗੱਲ ਕਰਦੇ ਹੋ ਤੁਸੀਂ, ਗੱਡੇ ਭਰ ਭਰ ਕੇ ਬਾਲਣ ਆਊਗਾ, ਗੱਡੇ ਭਰ ਭਰ ਕੇ, ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੈ, ਗੁਰੂ ਨਾਨਕ ਦੇ ਦਰ ਨਾਲ ਪਿਆਰ ਹੈ, ਜਾਂ ਸਾਡੇ ਨਾਲ ਪਿਆਰ ਕਰਦੇ ਹੈ, ਉਹਨਾਂ ਦੇ ਮਨ 'ਚ ਇਹ ਦਰਦ ਹੈ ਵੀ ਗੁਰੂ ਦਾ ਲੰਗਰ ਹੈ, ਇਹ ਰੁਕਣਾ ਨਹੀਂ ਚਾਹੀਦਾ ਗਿਆ, ਉਹ ਕਿਸੇ ਹੀਲੇ ਇੰਤਜ਼ਾਮ ਕਰਨਗੇ। ਤੁਸੀਂ ਘਬਰਾਓ ਨਾ, ਚਿੰਤਾ ਨਾ ਕਰੋ, ਤੁਸੀਂ ਸਾਨੂੰ ਦੱਸਤਾ ਹੈ ਕਿ ਹੁਣ ਬਾਲਣ ਦੇ ਗੱਡੇ ਭਰ ਭਰ ਕੇ ਆਉਣਗੇ। ਹੁਣ ਦੇਖੋ ਇਹ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ
ਇਹ ਜਿਹੜਾ ਹੁਕਮਨਾਮਾ ਹੈ ਗੁਰੂ ਦਾ ਹੁਕਮ ਹੈ, ਇਹ ਸਾਰਿਆਂ ਵਾਸਤੇ ਹੁਕਮਨਾਮਾ ਹੁੰਦਾ ਹੈ, ਸਾਰੇ ਸਿੱਖ ਪੰਥ ਵਾਸਤੇ। ਅਤੇ ਆਪਾਂ ਸੀਸ ਨਵਾਉਂਦੇ ਹਾਂ ਗੁਰੂ ਨੂੰ ਵੀ, ਔਰ ਗੁਰੂ ਦਾ ਜਿਹੜਾ ਹੁਕਮ ਹੈ ਉਹ ਸਾਰਿਆਂ ਨੇ ਮੰਨਣਾ ਹੁੰਦਾ। ਇਹ ਨੇ ਵੀ ਉਹਨੇ ਮੰਨਣਾ ਤੇਰੇ ਵਾਸਤੇ ਹੈ ਮੇਰੇ ਵਾਸਤੇ, ਇਹ ਤਾਂ ਸਾਰਿਆਂ ਵਾਸਤੇ ਹੁੰਦਾ ਹੈ। ਹੁਣ ਗੁਰੂ ਸਾਹਿਬ ਨੇ ਉੱਥੇ ਹੁਕਮ ਕੀਤਾ ਵੀ ਗੱਡੇ ਭਰ ਭਰ ਕੇ ਆਉਣਗੇ, ਉੱਥੇ ਸਿੱਖ ਬੈਠੇ ਆ। ਜਿਹੜੇ ਸਿੱਖਾਂ ਨੇ ਗੁਰੂ ਦੇ ਬਚਨਾਂ ਦੀ ਪਕੜ ਕਰਨੀ ਹੈ ਉਹਨਾਂ ਨੇ ਪਕੜ ਕਰ ਲਈ। ਗੁਰੂ ਦਾ ਸਿੱਖ ਬੈਠਾ ਉੱਥੇ, ਭਾਈ ਸਾਲੋ, ਉਹ ਆਪਦੇ ਨਗਰ ਜਾਂਦਾ ਹੈ। ਆਪਦੇ ਨਗਰ ਜਾ ਕੇ ਨਾ ਉਹਨੇ ਕੀ ਕੀਤਾ ਹੈ, ਬਲਦ ਜੋੜ ਲਏ, ਗੱਡਾ ਉਹਦੇ ਕੋਲ ਬਣਿਆ ਹੋਇਆ ਹੈ। ਬਲਦ ਜੋੜ ਕੇ ਆਪਦੇ ਇਲਾਕੇ 'ਚ, ਆਪਣੇ ਨਗਰ 'ਚ ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਇੱਕ ਪ੍ਰੇਮ ਦਾ ਹੋਕਾ ਦਿੰਦਾ। ਉਹ ਕਹਿੰਦਾ ਬਾਲਣ ਬਦਲੇ ਲੈ ਲਓ ਖੁਸ਼ੀਆਂ ਪਰਮਦਗਾਰ ਦੀਆਂ। ਉਹ ਮੇਰੇ ਸਤਿਗੁਰ ਮੇਰਾ ਮਾਹੀ ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਮਹਾਰਾਜ ਬੈਠੇ ਹੈ, ਤੇ ਤੁਸੀਂ ਮੇਰੇ ਇਸ ਗੱਡੇ 'ਚ ਬਾਲਣ ਪਾਓ, ਲੱਕੜਾਂ ਪਾਓ, ਪਾਥੀਆਂ ਪਾਓ, ਸੁੱਕਾ ਬਾਲਣ ਪਾਓ, ਤੇ ਮੈਂ ਤੁਹਾਨੂੰ ਬਾਲਣ ਬਦਲੇ ਪੁੱਤ ਦਵਾਉਂਗਾ। ਜੇ ਕਿਸੇ ਦੁੱਧ ਚਾਹੀਦਾ ਮੈਂ ਉਹ ਜਵਾਉਂਗਾ। ਐ ਭਾਈ ਸਾਹਿਬ ਜਿਵੇਂ ਹੋਕਾ ਦੇ ਰਿਹਾ ਹੈ ਆਪਣੇ ਇਲਾਕੇ ਜਾਂ ਆਪਣੇ ਨਗਰ ਵਿੱਚ ਜਾ ਕੇ ਮੇਰੇ ਸਾਥੀ ਬਿਆਨ

ਭਾਈ ਸਾਲੋ ਹੋਕਾ ਦਿੰਦਾ ਆਵਾਜ਼ਾਂ ਮਾਰਦਾ ਜਿਸ ਤਰ੍ਹਾਂ ਬਾਣੀ ਹੈ ਹੋਕਾ ਦਿੰਦੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤੇ ਗਾਵੋ ਗੁਰੂ ਕਰੀ ਬਾਣੀਆਂ ਸਿਰ ਬਾਣੀ ਹੋਕਾ ਦਿੰਦੀ ਹੈ ਬਾਣੀ ਵੀ ਆ ਜਾਓ ਕੇ ਨਾ ਗੁਰੂ ਦੀ ਛਾਨ ਵਿੱਚ ਆਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵ ਹੈ ਉਹਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ ਹੁਣ ਜਿਹੜਾ ਆਪਣਾ ਭਾਈ ਸਾਲੂ ਆਪਣੇ ਨਗਰ ਵਿੱਚ ਜਾ ਕੇ

ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਤੇ ਚਲਿਆ ਜਾਂਦਾ। ਜਦੋਂ ਉੱਥੇ ਜਾਂਦਾ ਏ ਤੇ ਜਿੱਧਰ ਲੱਕੜਾਂ ਪੰਜ ਲਾਉਣੀਆਂ ਹੁੰਦੀਆਂ ਉਸ ਪਾਸੇ ਗੱਡਾ ਖਲਾਰਦਾ ਏ ਤੇ ਸੇਵਾਦਾਰ ਉਹਨੂੰ ਕਹਿੰਦਾ ਆਓ ਭਾਈ ਗੱਡਾ ਖਾਲੀ ਕਰਾਓ, ਹੋਰ ਵੀ ਲੈ ਕੇ ਆਉਣੀ, ਇਹਨੂੰ ਲਵਾਓ ਇੱਥੇ ਬਾਲਣ। ਉਹ ਇੱਕ ਪੁੱਛਦਾ ਏ ਵੀ ਤੂੰ ਕਿਵੇਂ ਲੈ ਕੇ ਆਇਆ ਏ? ਉਹ ਕਹਿੰਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਮੈਂ ਆਪਣੇ ਨਗਰ ਦੇ ਵਿੱਚ ਗਿਆ ਏ, ਮੈਂ ਕਹਿੰਦਾ ਵੀ ਬਾਲਣ ਬਦਲੇ ਲੈ ਲਓ, ਖੁਸ਼ੀਆਂ ਪਰਵਤਕਾਰ ਦੀਆਂ, ਮੇਰੇ ਸਤਿਗੁਰੂ ਖੁਸ਼ੀਆਂ ਵੰਡ ਰਹੇ, ਜੇ ਕਿਸੇ ਨੇ ਪੁੱਤ ਚਾਹੀਦਾ ਬਾਲਣ ਬਦਲੇ ਮੈਂ ਪੁੱਤ ਦਵਾਊਂਗਾ, ਜੇ ਕਿਸੇ ਨੂੰ ਧਨ ਦੌਲਤ ਚਾਹੀਦਾ ਮੈਂ ਧਨ ਦੌਲਤ ਜਾਊਂਗਾ। ਦਾਤਾਂ ਅਣਭੋਲ ਨੇ, ਐਵੇਂ ਵੰਡਤੀਆਂ ਵੰਡਤੀਆਂ। ਜਦੋਂ ਐਂ ਦਾਤਾਂ ਵੰਡਿਆ ਆ ਨਾ, ਉਹ ਤਾਂ ਹੁਣ ਕਈਆਂ ਨੂੰ ਨਾਲ ਲੈ ਕੇ ਬਾਲਣ ਲਵਾ ਰਿਹਾ ਏ, ਤੇ ਕੁਝ ਸ਼ਿਕਾਇਤ ਲਾਉਣ ਵਾਲੇ, ਈਰਖਾ ਕਰਨ ਵਾਲੇ ਭਾਈ ਸਾਲੋ ਦੇ ਨਾਲ ਲੈ ਦੇਖੋ, ਕਹਿੰਦੇ ਆ ਉਈ ਨੰਬਰ ਬਣਾਉਂਦਾ ਫਿਰਦਾ ਆਪਦੇ, ਇਹਨੂੰ ਕਿਹਾ ਕਿਸੇ ਨੇ ਹੈ ਨੀ ਗਾ, ਗੁਰੂ ਸਾਹਿਬ ਨੇ ਤਾਂ ਉਈ ਕਿਹਾ ਸੀ ਵੀ ਗੱਡੇ ਭਰ ਭਰ ਕੇ ਆਉਣਗੇ, ਤੇ ਗੁਰੂ ਸਾਹਿਬ ਦਾ ਬਚਨ ਇਹਨੇ ਪੂਰਾ ਕੀਤਾ, ਆਪਦੇ ਇਲਾਕੇ ਚੋਂ ਨਗਰ ਚੋਂ ਬਾਲਣ ਲੈ ਆਇਆ ਏ, ਤੇ ਆਹ ਦੇਖੋ ਕਿਹੜਾ, ਕਹਿੰਦੇ ਆਪਦਾ ਉਈ ਉਹ ਕਈਆਂ ਨੇ ਜਾ ਕੇ ਮਹਾਰਾਜ ਨੂੰ ਕਹਿਤਾ ਸੱਚੇ ਪਾਤਸ਼ਾਹ, ਉਧਰ ਦੇਖੋ ਕਿਹੜਾ ਆਹ ਤੁਹਾਡਾ ਸਿੱਖ ਜਿਹੜਾ ਆਪਦੇ ਆਪ ਨੂੰ ਪਤਾ ਨੀ ਕੀ ਸਮਝਦਾ ਏ, ਕਿਸੇ ਨੇ ਕਿਹਾ ਉਹਨੂੰ ਹੈ ਨੀ, ਅਸੀਂ ਤਾਂ ਤੁਹਾਨੂੰ ਅਰਜ ਕਰੀ ਸੀਗੀ, ਅਣਭੋਲ ਨੇ ਦਾਤਾਂ ਵੰਡਤੀਆਂ, ਦਾਤਾਂ ਲੋਕਾਂ ਦਾ ਯਕੀਨ ਟੁੱਟ ਜੂ ਜੇ ਨਾ ਦਿਲ ਦੀ ਮੁਰਾਦ ਪੂਰੀ ਹੋਈ। ਉਹਨੇ ਤਾਂ ਕਹਿਤਾ ਵੀ ਪਾਥੀਆਂ ਲਿਆਓ ਮੈਂ ਪੁੱਤ ਦਵਾਉਣਾ, ਲੱਕੜਾਂ ਦੇ ਲਿਆਓ ਮੈਂ ਪੁੱਤ ਦਵਾਉਣਾ, ਮੈਂ ਤੁਹਾਨੂੰ ਧਨ ਦੌਲਤ ਦਵਾਉਣਾ, ਮੈਂ ਤੁਹਾਨੂੰ ਜੋ ਚੀਜ਼ ਚਾਹੀਦੀ ਮੈਂ ਉਹ ਦਵਾਉਣਾ, ਦੁਨਿਆਵੀ ਪਦਾਰਥ ਗੁਰੂ ਤੋਂ ਮੈਂ ਦਵਾਉਂਗਾ, ਜਾਮਣ ਬਣੂਗਾ, ਮੇਰੇ ਕਹੇ ਤੁਹਾਨੂੰ ਗੁਰੂ ਦਾਤਾਂ ਦੇਊਗਾ। ਲੈ ਐਂ ਤਾਂ ਫਿਰ ਹਰੇਕ ਸੈਖੀ ਉੱਠ ਜਾ ਕਰੂਗਾ, ਤੁਸੀਂ ਆਹ ਦੇ ਦਿਓ ਮੈਂ ਗੁਰੂ ਨੂੰ ਐਂ ਕਹੂੰਗਾ, ਤੁਸੀਂ ਆਹ ਦੇ ਦਿਓ ਮੈਂ ਗੁਰੂ ਨੂੰ ਐਂ ਕਹੂੰਗਾ, ਕੋਈ ਕੀ ਕੀ ਕੁਛ ਲਿਆਊਗਾ। ਮਾਰੇ ਇਹ ਤਾਂ ਗੱਲ ਗਲਤ ਹੈ ਨਾ, ਉਹਨੂੰ ਕਿਹਨੇ ਅਧਿਕਾਰ ਦਿੱਤਾ, ਕਿਸੇ ਨੇ ਕਿਹਾ ਹੋਣੇ। ਜੇ ਮੰਨ ਲਓ ਕਿਸੇ ਦੀ ਦਾਤ ਮੁਰਾਦ ਪੂਰੀ ਨਾ ਹੋਈ, ਇਹ ਤਾਂ ਸਥਾਨ ਗੁਰੂ ਸਾਹਿਬ ਦਾ ਏ, ਲੋਕਾਂ ਦਾ ਯਕੀਨ ਟੁੱਟ ਜੂ, ਆਊ ਕੌਣ ਇੱਥੇ, ਕੌਣ ਮੱਥਾ ਟੇਕਣ ਆਊਗਾ, ਕੌਣ ਤੇਰੇ ਦਰ ਤੇ ਆਊਗਾ, ਕੌਣ ਤੁਹਾਡੇ ਦਰਸ਼ਨ ਕਰੂਗਾ, ਕੌਣ ਰਸਤਾ ਲੈ ਕੇ ਆਊਗਾ, ਤੇ ਲੰਗਰ ਕਿਵੇਂ ਬਣੂਗਾ, ਕਿਵੇਂ ਗੁਰੂ ਘਰ ਚੱਲਣਗੇ, ਕਿਸ ਤਰ੍ਹਾਂ ਬਰਕਤ ਹੋਊਗੀ। ਆਏ ਉਹ ਸ਼ਿਕਾਇਤ ਲੈ ਕੇ ਈਰਖਾ ਕਰਨ ਵਾਲੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜਿਵੇਂ ਸ਼ਿਕਾਇਤ ਲਾਉਂਦੇ ਆ ਇੱਕ ਤਰ੍ਹਾਂ ਦੀ, ਭਾਈ ਸਾਹਿਬ ਦੀ ਸ਼ਿਕਾਇਤ ਲਾ ਰਹੇ ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਕਿਉਂ ਕਰਦੇ ਆ।

0: ਲੋਕਾਂ ਦਾ ਯਕੀਨ ਟੁੱਟ ਜੂ ਜਿਹੜਾ ਦਿਲ ਦੀ ਮੁਰਾਦ ਪੂਰੀ ਹੋਈ। ਸ਼ਿਕਾਇਤ ਲਾ ਰਹੇ ਆ ਭਾਈ ਸਾਲੋ ਦੀ, ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਇਹ ਅਨਭੋਲ ਆ, ਇਹ ਅਣਜਾਣ ਹੈ, ਇਹਨੂੰ ਕੋਈ ਗਿਆਨ ਨਹੀਂ ਹੈ। ਜੇ ਇਹਨੂੰ ਪਤਾ ਹੁੰਦਾ ਗੁਰੂ ਨਾਨਕ ਦੇ ਦਰ ਦੀਆਂ ਦਾਤਾਂ ਕਿਉਂ ਵੰਡ ਕੇ ਆਉਂਦਾ ਉੱਥੇ, ਕਹਿੰਦਾ ਮੈਂ ਤੁਹਾਨੂੰ ਪੁੱਤ ਦਵਾਊਂਗਾ, ਮੈਂ ਤੁਹਾਨੂੰ ਧਨ ਦੌਲਤ ਦਵਾਊਂਗਾ, ਜੇ ਕਿਸੇ ਨੂੰ ਦੁੱਧ ਚਾਹੀਦਾ ਮੈਂ ਦੁੱਧ ਦਵਾਊਂਗਾ, ਜੋ ਤੁਹਾਡੇ ਮਨ ਦੀਆਂ ਇੱਛਾ ਹਨ ਮੈਂ ਪੂਰੀਆਂ ਕਰਾਊਂਗਾ, ਮੇਰਾ ਗੱਡਾ ਭਰ ਦਿਓ, ਬਾਲਣ ਨਾਲ ਮੈਂ ਗੁਰੂ ਦੇ ਦਰ 'ਤੇ ਬਾਲਣ ਲਿਜਾਣਾ। ਹੁਣ ਮੰਗ ਤਾਂ ਗੁਰੂ ਦੀ ਖਾਤਰ ਹੀ ਰਿਹਾ, ਮੰਗਣਾ ਬਹੁਤ ਔਖਾ, ਮਾਫ ਕਰਿਓ, ਚਾਹੇ ਗੁਰੂ ਘਰ ਦੀ ਖਾਤਰ ਮੰਗ ਕੇ ਦੇਖ ਲਿਓ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ। ਅਸੀਂ ਵਧਣੀ ਦੀਵਾਨ ਲਵਾਉਣੇ ਹੁੰਦੇ ਮਹਾਂਪੁਰਖਾਂ ਦਾ, ਲੁਧਿਆਣੇ ਵਾਲਿਆਂ ਦਾ ਦੀਵਾਨ ਸਾਜਦਾ ਮੰਡੀ 'ਚ, 16 ਮੇਰਾ 18 ਸਾਲ ਹੋ ਗਏ ਲਗਾਤਾਰ, 2006 ਖਣੀ 7 ਤੋਂ ਆਰੰਭ ਹੋਇਆ ਸੀ, ਕਰੋਨਾ ਕਾਲ 'ਚ 2 ਸਾਲ ਨਹੀਂ ਹੋਇਆ, ਲਗਾਤਾਰ ਅਸੀਂ ਕਰਾਉਂਦੇ ਹਾਂ। ਜਿਹੜੇ ਪੈਸੇ ਵੱਧ ਜਾਂਦੇ ਉਹ ਜਮ੍ਹਾਂ ਕਰਾ ਦਿੰਦੇ ਹਾਂ, ਅਗਲੇ ਵਾਸਤੇ ਸਾਲ ਵਾਸਤੇ ਰੱਖ ਲੈਂਦੇ ਹਾਂ। ਅਤੇ ਜਦੋਂ ਫੰਡ ਇਕੱਠਾ ਕਰਦੇ ਹਾਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਸੁਣਨੀਆਂ ਪੈਂਦੀਆਂ ਹਨ, ਬਗਦੋਈ ਕਰਦੇ ਹਨ। ਕੋਈ ਕਹਿੰਦਾ ਤੁਹਾਨੂੰ ਹਿੱਸਾ ਮਿਲਦਾ, ਕੋਈ ਕਹਿੰਦਾ ਤੁਸੀਂ ਐਂ ਕਰ ਦਿਓ, ਮੈਂ ਕਿਹਾ ਤੂੰ ਵੀ ਲੈ ਲਾ ਹਿੱਸਾ, ਜੇ ਲੈਣਾ ਤਾਂ ਆ ਜਾ, ਸਾਡੇ ਨਾਲ ਤਾਂ ਤੁਰ ਪਾ, ਫੰਡ ਤਾਂ ਇਕੱਠਾ ਕਰਾ ਦੇ, ਸਤਸੰਗ ਹੋਣਾ ਅਤੇ ਸੰਗਤ ਨੇ ਆਉਣਾ, ਲੰਗਰ ਲਾਉਣਾ ਕਿ ਨਾਮ ਬਾਣੀ ਦਾ ਪ੍ਰਚਾਰ ਹੋਣਾ, ਅਖੰਡ ਪਾਠ ਹੋਣਾ, ਆਰੰਭ ਹੋਣਾ, ਭੋਗ ਪੈਣੇ ਆ, ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਕਥਾ ਕਰਨੀ ਹੈ। ਜਾਣੀ ਕਿ ਆਪਾਂ ਖੁਸ਼ ਨਹੀਂ ਕਿਸੇ ਨੂੰ ਕਰ ਸਕਦੇ, ਕੋਈ ਨਹੀਂ ਖੁਸ਼ ਹੁੰਦਾ, ਜਿੰਨਾ ਮਰਜ਼ੀ ਕਰ ਲਿਓ, ਘਰ ਦੇ ਨਹੀਂ ਖੁਸ਼ ਹੁੰਦੇ। ਕੋਈ ਇੱਕ ਪਿਤਾ ਏ, ਉਹ ਹੱਡ ਭਾਣੀ ਮਿਹਨਤ ਕਰਦਾ, ਸਾਰਾ ਕੁਝ ਕਰਦਾ, ਸਾਰਾ ਕੁਝ ਲਿਆ ਕੇ ਦਿੰਦਾ, ਅਖੀਰ 'ਤੇ ਜੇ ਬੱਚੇ ਕਹਿ ਦੇਣ ਤੂੰ ਸਾਡੇ ਵਾਸਤੇ ਕੀਤਾ ਕੀ ਹੈ, ਨਵਾਂ ਕੀਤਾ ਕੋਈ, ਸਾਰੇ ਬਾਪ ਕਰਦੇ ਆ, ਸਾਰੇ ਮਾਂ ਪਿਓ ਕਰਦੇ ਆ, ਕਈ ਵਾਰੀ ਇਹੋ ਜਿਹੇ ਸੁਣਨੇ ਪੈਂਦੇ ਆ ਬੱਚਿਆਂ ਦੇ ਮੁੱਖੋਂ, ਵੀ ਤੁਸੀਂ ਕਿਹੜਾ ਸਪੈਸ਼ਲ ਕਰਤਾ ਸਾਡੇ ਵਾਸਤੇ, ਇਹਦਾ ਫਰਜ਼ੀ ਬਣਦਾ ਹੈ। ਯਾਨੀ ਕਿ ਖੁਸ਼ ਨਹੀਂ ਕੋਈ ਹੋ ਸਕਦਾ ਗਿਆ, ਖੁਸ਼ ਤਾਂ ਗੁਰੂ ਸਾਹਿਬ ਵੀ ਕਰਦੇ ਆ ਜੇ ਕਿਸੇ ਨੂੰ ਕਰਨਾ ਹੋਵੇ ਖੁਸ਼, ਨਹੀਂ ਕਈ ਤਾਂ ਗੁਰੂ ਤੋਂ ਵੀ ਨਹੀਂ ਖੁਸ਼ ਹੁੰਦੇ, ਕਹਿਣਗੇ ਸਾਨੂੰ ਦੁੱਖ ਦੇਈਏ ਨਾ, ਦੂਜੇ ਵਧੀਆ ਫਿਰਦੇ ਆ, ਦੁੱਖ ਸਾਨੂੰ ਦੇ ਤੇ ਆ, ਅਸੀਂ ਤਾਂ ਇਹ ਜੇ ਤੈਨੂੰ ਦੁੱਖ ਕਿਸੇ ਨੂੰ ਹੋਰ ਲਾ ਦੇ, ਕਿਸੇ ਨੂੰ ਹੋਰ ਰੋਗ ਲਾ ਦੇ, ਕਿਸੇ ਦਾ ਹੋਰ ਨੁਕਸਾਨ ਹੋ ਜਾਵੇ, ਮੇਰਾ ਕਾਹਤੋਂ ਹੁੰਦਾ, ਕਈ ਐਵੇਂ ਵੀ ਕਹਿਣਗੇ ਮਹਾਰਾਜ ਨੂੰ ਵੀ ਐਡੀ ਦੁਨੀਆ ਹੈ। ਸੋ ਪਿਆਰੇ ਖਾਲਸਾ ਜੀ, ਆਪਾਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਦਰਦ ਹੈ, ਪਿਆਰ ਹੈ, ਹੁਣ ਕਿਸੇ ਦਾ ਪਿਆਰ ਹੈ, ਕਿਸੇ ਦੀ ਮਦਦ ਕਰਨੀ ਹੈ, ਇਹ ਤਾਂ ਹੁਣ ਗੁਰੂ ਦੇ ਅੰਦਰ ਉਹ ਕਿਣਕਾ ਗਿਆ ਹੋਇਆ, ਗੁਰੂ ਸਾਹਿਬ ਦੀ ਬਾਣੀ ਦਾ, ਗੁਰੂ ਸਾਹਿਬ ਦੇ ਨਾਮ ਸ਼ਬਦ ਦਾ ਉਹਦੇ ਅੰਦਰ ਦਇਆ ਗਈ ਹੋਈ ਹੈ। ਉਹ ਕਹਿੰਦਾ ਵੀ ਆਪਾਂ ਗੁਰੂ ਨੂੰ ਕਹਿ ਦਾਂਗੇ, ਦੇਣਾ ਤਾਂ ਗੁਰੂ ਨੇ ਹੈ, ਮਹਾਰਾਜ ਕਰ ਦਿਓ ਕਿਰਪਾ, ਇਹ ਤੇਰੇ ਦਰ 'ਤੇ ਆਇਆ ਏ, ਇਹ ਥਾਂ ਥਾਂ ਭਟਕਦਾ ਰਿਹਾ ਏ, ਹੋਰ ਦਰਦਾ ਜਾ ਕੇ ਸਵਾਲੀ ਨਾ ਬਣੇ, ਤੇਰੇ ਮੁਬਾਰਕ ਚਾਨਣ 'ਚ ਆਇਆ, ਤੁਸੀਂ ਇਹ 'ਤੇ ਅਪਾਰ ਬਖਸ਼ ਕਿਰਪਾ ਕਰ ਦਿਓ, ਇਹਨੂੰ ਨਵਾਜ ਦਿਓ। ਹੁਣ ਗੁਰੂ ਸਾਹਿਬ ਆ, ਜੇ ਕੋਈ ਕਿਸੇ ਦੀ ਖਾਤਰ, ਆਪਣੀ ਖਾਤਰ ਤਾਂ ਆਪਾਂ ਸਾਰੇ ਬੇਨਤੀ ਕਰਦੇ ਹਾਂ, ਕਿਸੇ ਦਾ ਕੰਮ ਅੜਿਆ ਹੋਇਆ। ਮਹਾਰਾਜ ਨੇ ਕਿਹਾ ਨਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਾ ਦਰਗਹਿ ਮਾਣ, ਪੰਜ ਸਿੰਘਾਂ ਨੂੰ ਪ੍ਰਵਾਨ ਹੈ, ਜੇ ਪੰਜ ਸਿੰਘ ਵੀ ਖੜ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰ ਦੇਣ, ਕਿਸੇ ਦੀ ਕੰਮ ਅੜਿਆ ਹੋਵੇ ਗੁਰੂ ਸਾਹਿਬ ਨੂੰ ਕਰਨਾ ਪੈਂਦਾ, ਉਹ ਕਰਦਾ, ਕਿਉਂਕਿ ਉਹਦੇ ਵਿੱਚ ਵੱਸ ਹੈ, ਗੁਰੂ ਸਾਹਿਬ ਦਾ ਸੁਪਨੀਮ ਘੋਟ ਹੈ ਪੰਜ ਪਿਆਰੇ ਮਹਾਰਾਜ ਦੀ, ਜਦੋਂ ਅਰਦਾਸ ਕਰਦੇ ਹਨ ਤੇ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਲੋ ਇੱਕੋ ਹੀ ਕਵਿਤਾ ਬੋਲਣੀ ਹੈ, ਫਿਰ ਬੀਬੀਆਂ ਵੱਲੋਂ ਕੀਰਤਨ ਵਗੈਰਾ ਉਹਨਾਂ ਨੇ ਸੇਵਾ ਨਿਭਾਉਣੀ ਹੈ, ਇੱਕੋ ਹੀ ਕਾਵਿ ਰਚਨਾ ਬੋਲਣੀ ਹੈ, ਤੇ ਆਏ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਜਦੋਂ ਉਹਦੀ ਸ਼ਿਕਾਇਤ ਲਾਈ ਨਾ ਚੌਥੇ ਪਾਤਸ਼ਾਹ, ਕਹਿੰਦੇ ਬੁਲਾ ਕੇ ਲੈ ਕੇ ਆਓ, ਸਾਲੋਂ ਨੂੰ ਬੁਲਾ ਕੇ ਲੈ ਕੇ ਆਓ, ਉਹ ਤਾਂ ਹੁਣ ਲੱਕੜਾਂ ਲਵਾ ਰਿਹਾ ਹੈ, ਗੱਡਾ ਭਰ ਕੇ ਲੈ ਕੇ ਆ, ਸੁੱਕੀਆਂ ਲੱਕੜਾਂ ਦਾ, ਜਿਨ੍ਹਾਂ ਦੀ ਬਿਰਤੀ ਹੋਰ ਹੈ, ਸ਼ਿਕਾਇਤ ਲਾਉਣ ਵਾਲੇ ਨੇ ਸ਼ਿਕਾਇਤ ਲਾਤੀ ਹੈ। ਮਹਾਰਾਜ ਕਹਿੰਦੇ ਤੁਸੀਂ ਬੁਲਾ ਕੇ ਲਿਆਓ, ਉਹਨੂੰ ਬੁਲਾ ਕੇ ਲਿਆਓ, ਭਾਈ ਸਾਲੋ ਚੌਥੇ ਪਾਤਸ਼ਾਹ ਸਾਦੇ ਆ ਜਾ ਕੇ ਨਾ। ਚੌਥੇ ਪਾਤਸ਼ਾਹ ਨੇ ਬੁਲਾਇਆ ਏ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਭਾਈ ਸਾਲੋ ਨੂੰ ਕਹਿੰਦੇ, ਸਿੱਖਾ ਤੇਰੀ ਸ਼ਿਕਾਇਤ ਆਈ ਹੈ, ਤੈਨੂੰ ਕਿਸੇ ਨੇ ਕਿਹਾ ਸੀਗਾ ਬਾਲਣ ਲਿਆਉਣ ਵਾਸਤੇ, ਚੱਲ ਬਾਲਣ ਲਿਆਂਦਾ ਠੀਕ ਹੈ, ਫਿਰ ਤੂੰ ਦਾਤਾਂ ਬਣਤੀਆਂ ਵੀ ਮੈਂ ਗੁਰੂ ਤੋਂ ਪੁੱਤ ਦਵਾਊਂਗਾ, ਮੈਂ ਧਨ ਦੌਲਤ ਦਵਾਊਂਗਾ, ਜਿਹੜੀ ਤੁਹਾਡੀ ਮੁਰਾਦ ਆ ਪੂਰੀ ਹੋਊਗੀ ਮੈਂ ਕਹੂੰਗਾ ਗੁਰੂ ਨੂੰ। ਉਹ ਗੁਰੂ ਨਾਨਕ ਦੇ ਖਜ਼ਾਨੇ ਦੀਆਂ ਦਾਤਾਂ, ਅਨਮੋਲ ਦਾਤਾਂ, ਅਣਭੋਲਿਆ ਤੂੰ ਤਾਂ ਉਹੀ ਵੰਡਿਆ ਆ, ਕੱਲੋਂ ਕੋਈ ਹੋਰ ਉੱਠ ਕੇ ਕਹਿ ਦੂਗਾ। ਉਹ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੇ ਤਾਂ ਮੈਂ ਹੋਵਾਂ ਤਾਂ ਹੀ ਮੈਂ ਕਰਾਂ, ਮੇਰਾ ਮੁਝਮੇ ਕਿਸੇ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ, ਮੇਰਾ ਜੇ ਮੇਰਾ ਕੁਝ ਹੋਵੇ ਤਾਂ ਹੀ ਹੈ। ਸੱਚੇ ਪਾਤਸ਼ਾਹ ਸਾਡੀ ਰਸਨਾ ਤੇ ਤੂੰ ਵਸਦਾ, ਤੂੰ ਕਿਰਪਾ ਕਰਦਾ ਸਾਡੇ ਤੇ, ਜਿਹੜੇ ਤੇਰਾ ਬਚਨ ਹੋਇਆ ਏ, ਹੁਕਮ ਹੋਇਆ ਏ ਵੀ ਗੱਡੇ ਭਰ ਭਰ ਕੇ ਆਉਣਗੇ ਬਾਲਣ। ਮਹਾਰਾਜ ਮੈਂ ਤੁਹਾਡੇ ਉਸ ਬਚਨ ਦੀ ਪਕੜ ਕੀਤੀ ਹੈ ਤੇ ਮੈਂ ਆਪਣੇ ਨਗਰ ਆਪਣੇ ਇਲਾਕੇ 'ਚ ਗਿਆ, ਹੋਕਾ ਦਿੱਤਾ ਦਿੱਤਾ ਜ਼ਰੂਰ, ਪਰ ਮੈਂ ਇਉਂ ਤਾਂ ਨਹੀਂ ਕਿਹਾ ਵੀ ਮੈਂ ਦੇਊਂਗਾ, ਮੈਂ ਗੁਰੂ ਤੋਂ ਦਵਾਊਂਗਾ, ਗੁਰੂ ਦੇ ਚਰਨ 'ਚ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ,
1: ਜੇ ਕੋਈ ਸਿੱਖ ਕਿਸੇ ਦੀ ਖਾਤਰ ਤੁਹਾਡੇ ਚਰਨ ਚ ਅਰਦਾਸ ਕਰਦਾ ਤੁਹਾਨੂੰ ਕਹਿੰਦਾ ਤੁਸੀਂ ਗਰੀਬ ਨਵਾਜ ਨਵਾਜਦੇ ਹੀ ਹੋ, ਮਹਾਰਾਜ ਕੋਈ ਹੋਰ ਨਾ ਚਲਿਆ ਗਿਆ, ਜਿਹਨੂੰ ਦਰਦ ਹੈ, ਜਿਹਨੂੰ ਗੁਰੂ ਦੇ ਚਰਨਾਂ ਨਾਲ ਪਿਆਰ ਹੈ, ਗੁਰੂ ਦੇ ਸਤਿਕਾਰ ਕਰਦਾ ਹੈ ਬਚਨਾਂ ਦਾ, ਉਹੀ ਜਾਊਗਾ। ਗੁਰੂ ਸਾਹਿਬ ਨੇ ਉਹਨੂੰ ਨਵਾਜਤਾ। ਦੇਖੋ ਜਿਨ੍ਹਾਂ ਨੇ ਸ਼ਿਕਾਇਤ ਕਰੀ ਉਹਨਾਂ ਨੂੰ ਗੁਰੂ ਸਾਹਿਬ ਨੇ ਧਰਕਾਰਤਾ ਵੀ ਤੁਸੀਂ ਤਾਂ ਓਨੇ ਕੀ ਹੋ, ਉੱਥੇ ਹੀ ਬੈਠੇ ਹਾਂ ਤੁਸੀਂ, ਜਿਵੇਂ ਖੂਹ ਦਾ ਡੱਡੂ ਖੂਹ 'ਚ ਹੀ ਰਹਿੰਦਾ। ਉਹ ਕਹਿੰਦਾ ਬਸ ਆਹੀ ਹੈ ਜੋ ਕੁਝ ਹੈ, ਬਾਹਰ ਹੋ ਹੈ ਨਹੀਂ ਹੈ ਕੁਛ। ਜਿਵੇਂ ਤਿੰਨ ਚਾਰ ਜਾਨਵਰ ਆ ਹਨੇਰੇ 'ਚ ਹੀ ਰਹਿੰਦੇ, ਇੱਕ ਚਮ ਗਿੱਦੜ ਹੈ, ਇੱਕ ਕੋਤਰੀ ਹੈ, ਇੱਕ ਉੱਲੂ ਹੈ, ਇਹ ਹਨੇਰੇ 'ਚ ਬੈਠੇ ਆ। ਇਹ ਕਹਿੰਦੇ ਚਾਨਣ ਹੈ ਨਹੀਂ ਗਾ, ਸਾਰੇ ਪਾਸੇ ਹਨੇਰਾ ਹੀ ਹੈ। ਜਿਹਨੂੰ ਜਿਹੜਾ ਆਪ ਹਨੇਰੇ 'ਚ ਆ, ਦੂਜੇ ਨੂੰ ਕਹਿੰਦੇ ਹਨੇਰੇ 'ਚ ਹੀ ਹੈ ਇਹ। ਸੋ ਪਿਆਰੇ ਖਾਲਸਾ, ਜਿਹਨੇ ਜਿਹੜਾ ਦੱਤ ਦਤਾਰ ਨੂੰ ਦਤਾਰ ਮੰਨਦਾ ਹੈ, ਗੁਰੂ ਨੂੰ ਰੱਬ ਮੰਨਦਾ ਹੈ, ਉਹਨੂੰ ਵਿਸ਼ਵਾਸ ਭਰੋਸਾ ਹੁੰਦਾ ਗੁਰੂ ਦੇ ਉੱਪਰ। ਮਹਾਰਾਜ ਕਹਿੰਦੇ ਤੇਰੇ ਹੋਣਗੇ ਬਚਨ ਸਭ ਪੂਰੇ, ਕਹਿੰਦੇ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਤੇਰੇ ਸਾਰੇ ਬਚਨ ਪੂਰੇ ਹੋਣਗੇ, ਤੇਰੇ ਅਸਥਾਨ ਬਣਨਗੇ। ਤੇ ਉਹਨੇ ਇਹੀ ਮੰਗਿਆ ਸੱਚੇ ਪਾਤਸ਼ਾਹ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਗਿਆ, ਨਾ ਤੁਹਾਡਾ ਹੀ ਚੱਲਣਾ, ਕਿਰਪਾ ਤੁਹਾਡੀ ਹੀ ਹੋਣੀ ਹੈ, ਜਸ ਕੀਰਤੀ ਤੁਹਾਡਾ ਹੀ ਹੋਣਾ, ਪਰ ਮੇਰੀ ਤੁਹਾਡੇ ਚਰਨਾਂ ਨਾਲ ਨਿਭ ਜਾਵੇ। ਐਸ ਦਰ ਤੋਂ ਸੱਚੇ ਪਾਤਸ਼ਾਹ, ਗੁਰੂ ਨਾਨਕ ਦਾ ਸੱਚਾ ਸੁੱਚਾ ਦਰ ਹੈ, ਇਸ ਦਰ ਤੋਂ ਮੈਨੂੰ ਤੋੜੀ ਨਾ, ਭੁੱਲੀ ਨਾ, ਭੁਲਾਈ ਨਾ, ਵਿਛੜੀ ਨਾ, ਵਿਛੋੜੀ ਨਾ, ਚਾਹੇ ਪੀੜਤਾ ਮੁਸੀਬਤ ਆ ਜਾਵੇ, ਪਰ ਤੇਰਾ ਦਰ ਨਾ ਛੁੱਟੇ। ਨਿਤਨੇਮ ਕਰੀਏ, ਸੇਵਾ ਸਿਮਰਨ ਕਰੀਏ, ਨਿਤਨੇਮ ਦੇ ਸਾਡੇ ਪਹਿਰੇ ਤਕੜੇ ਕਰ, ਵੱਧ ਤੋਂ ਵੱਧ ਨਿਤਨੇਮ ਕਰੀਏ, ਸਵਾਸ ਸਵਾਸ ਤੈਨੂੰ ਧਿਆਈਏ। ਤੇ ਭਾਈ ਸਾਲੋ ਜਿਵੇਂ ਮੰਗ ਮੰਗਦਾ ਨਾ, ਮਹਾਰਾਜ ਮੇਰੀ ਨਿਭਜੇ ਨਿਭਜੇ ਤੁਸਾਂ ਦੇ ਨਾਲ ਸਾਰੀ ਜ਼ਿੰਦਗੀ,

0: ਹਰੇਕ ਸਿੱਖ ਨੂੰ ਗੁਰੂ ਸਾਹਿਬ ਦੇ ਮੁਬਾਰਕ ਚਾਨਣਾਂ ਨਾਲ ਕਰਨੀ ਚਾਹੀਦੀ। ਮਹਾਰਾਜ ਮੇਰੀ ਜ਼ਿੰਦਗੀ ਤੁਹਾਡੇ ਮੁਬਾਰਕ ਚਾਨਣ ਨਿਭ ਜਾਵੇ, ਨਿਭਾਉਣੀ ਤਾਂ ਤੁਸੀਂ ਹੈ। ਬੰਦੇ ਦੀ ਸਿੱਖ ਦੀ ਕੋਈ ਨਹੀਂ ਹੈ ਮੰਜ਼ਲ ਵੀ ਨਿਭਾ ਦੇਵੇ। ਗੁਰੂ ਸਾਹਿਬ ਅਪਾਰ ਬਖਸ਼ ਕਿਰਪਾ ਕਰਦੇ, ਮਹਾਰਾਜ ਆਪਣੇ ਦਸ ਦੇ ਗੋਲੇ ਬਣਾ ਕੇ ਰੱਖਿਓ। ਇਹਨਾਂ ਕੁਛ ਕਹਿੰਦੇ ਖਿਮਾਂ ਦੇ ਜਾਚਕਾਂ ਇਤਿਹਾਸ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਦੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਾਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਸਤਿਕਾਰਯੋਗ ਬੀਬੀਆਂ ਵੱਲੋਂ ਦੀਵਾਨ ਸਜਾਏ ਜਾਣੇ ਆ, ਅਲਾਈ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨ। ਉਹਨਾਂ ਦਾ ਸਮਾਂ ਹੈ, ਸਾਡੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਦੇ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ। ਵੱਡੇ ਭਾਗੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਵਾਹਿਗੁਰੂ ਨੇ ਆਪਣੀ ਕਿਰਪਾ ਮੇਰ ਦ੍ਰਿਸ਼ਟੀ ਕੀਤੀ ਹੈ, ਸਾਨੂੰ ਆਪਣੇ ਘਰਾਂ ਦੇ ਰੁਝੇਵਿਆਂ ਚੋਂ ਸਮਾਂ ਨਵਾਜਿਆ। ਅਸੀਂ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋਏ ਹਾਂ, ਸੰਗਤ ਦੇ ਰੂਬਰੂ ਹੋਏ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿੰਨੀਆਂ ਵੀ ਹਾਜ਼ਰੀਆਂ ਵਾਹਿਗੁਰੂ ਦੇ ਲੇਖੇ ਵਿੱਚ ਲੱਗਣ ਓਨੀਆਂ ਹੀ ਥੋੜੀਆਂ ਨੇ। ਵਾਹਿਗੁਰੂ ਦਾ ਜਿੰਨਾ ਸ਼ੁਕਰਾਨਾ ਕਰੀਏ ਅਸੀਂ ਓਨਾ ਹੀ ਥੋੜਾ। ਇੰਨੀਆਂ ਦਾਤਾਂ ਦਿੱਤੀਆਂ ਉਸ ਅਕਾਲ ਪੁਰਖ ਨੇ ਸਾਨੂੰ, ਅਸੀਂ ਤੇ ਸ਼ੁਕਰਾਨਾ ਕਰ ਹੀ ਨਹੀਂ ਸਕਦੇ। ਸੋ ਵਾਹਿਗੁਰੂ ਨੇ ਸਮਾਂ ਬਖਸ਼ਿਆ, ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਵਾਹਿਗੁਰੂ ਪੜ੍ਹੀ ਸੁਣੀ ਬਾਣੀ ਸਭਨਾਂ ਦੇ ਹਿਰਦਿਆਂ ਵਿੱਚ ਵਸ ਜਾਵੇ, ਸਭਨਾਂ ਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇ, ਸਭਨਾਂ ਘਰਾਂ 'ਚ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਹੋਵੇ ਤੇ ਸੁੱਖਾਂ ਦਾ ਪ੍ਰਕਾਸ਼ ਹੋਵੇ, ਬੱਚਿਆਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨ। ਉਹ ਅਕਾਲ ਪੁਰਖ ਵਾਹਿਗੁਰੂ ਸਭਨਾਂ ਦੇ ਘਰਾਂ 'ਚ ਤੰਦਰੁਸਤੀ ਖੁਸ਼ੀਆਂ ਖੇੜੇ ਵਾਹਿਗੁਰੂ ਸਭ ਨੂੰ ਦੇ ਕੇ ਨਿਵਾਜਣ। ਇਹੀ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਅਸੀਂ ਉਸ ਅਕਾਲ ਪੁਰਖ ਦੇ ਅੱਗੇ ਨਤਮਸਤਕ ਹੁੰਦੇ ਹਾਂ। ਵੈਸੇ ਤਾਂ ਸਾਡੇ ਅਕਾਲ ਪੁਰਖ ਮਹਾਰਾਜ ਕਣ ਕਣ 'ਚ ਰਮੇ ਹੋਏ ਆ, ਜਿੱਥੇ ਵੀ ਖੜੇ ਉਹਨਾਂ ਨੂੰ ਯਾਦ ਕਰੀਏ ਉਹ ਆਪਣੇ ਆਪ ਹੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਦੇ ਆ। ਪਰ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਅਸਥਾਨ ਇਸੇ ਕੰਮ ਲਈ ਬਣੇ ਹੋਏ ਆ ਕਿ ਇੱਥੇ ਆ ਕੇ ਮਨ ਨੂੰ ਸ਼ਾਂਤੀ, ਮਨ ਦਾ ਟਿਕਾਓ ਹੋ ਜਾਂਦਾ। ਸੋ ਅਕਾਲ ਪੁਰਖ ਸਾਰਿਆਂ 'ਤੇ ਮਿਹਰ ਕਰਨ, ਆਪਣੀ ਮਿਹਰ ਦੀ ਕਿਰਪਾ, ਦ੍ਰਿਸ਼ਟੀ, ਨਜ਼ਰ ਸਭ ਨੇ ਸਭਨਾਂ ਦੇ ਉੱਤੇ ਰੱਖਣ, ਬੱਚਿਆਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨ, ਪੜ੍ਹ ਲਿਖ ਕੇ ਲਾਇਕ ਬਣ, ਦੇਸ਼ ਕੌਮ ਅਤੇ ਮਾਤਾ ਪਿਤਾ ਦੀ ਸੇਵਾ ਕਰਨ, ਕੁਸੰਗਤ ਤੋਂ ਬਚਾ ਕੇ ਰੱਖਣ। ਆਓ ਅਕਾਲ ਪੁਰਖ ਤੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੁਣ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਰਿੱਠੈ ਸਭ ਦੁਖ ਜਾਏ ਤੇਕ ਬਹਾਦਰ ਸਿਮਰੈ ਕਰਨਾਉਣ ਤੇ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਬੰਦ ਬੰਦ ਕੁਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸਰਦਾਰ ਹਿੱਤੋਂ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੇ ਸਿਦਕ, ਕੇਸਾਂ ਸਵਾਸਾਂ ਸੰਗਨ ਪਾਏ, ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਿਨਾਂ ਮਹਾਨ ਸਿੰਘ ਸਿੰਘਣੀਆਂ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੁਰਣਾ ਜੇ ਪੰਜਾਂ ਤਖਤਾਂ ਸਮੂਹ ਗੁਰਦੁਆਰਿਆਂ ਦੇ

ਦਾਨ ਭਰੋਸਾ ਦਾਨ ਦਾਨਾ ਸਿਰਤਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਿਆ ਟਲ ਧਰਮ

ਦੀਆਂ ਗੁਰਧਾਮਾਂ ਤੋਂ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੇ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ

ਪਾਤਸ਼ਾਹ ਜੀਓ, ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀਓ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸਰਬੱਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਹੋਇਆ ਸੱਚੇ ਪਾਤਸ਼ਾਹ ਦੇ, ਬਾਣੀ ਪੜ੍ਹਦਿਆਂ ਸੁਣਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲ ਬੁੱਧਾ ਸਮਤ ਬਖਸ਼ੇ ਕਰਨੀ, ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ, ਸਵਾਸ ਸਵਾਸ ਨਾਮ ਜਪਣ ਦਾ ਬਲ ਬਖਸ਼ੇ ਕਰਨਾ, ਜੋ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ, ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਦੇਖੇ ਵਿੱਚ ਰੋਣਾ, ਤਿਲ ਫਿਲ ਪਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਸਭਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਗੁਪਤ ਸੇਵਾ ਕੀਤੀ ਗਈ ਹੈ, ਕਿਰਪਾ ਕਰਨੀ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ, ਨਾਮ ਦੀ ਦਾਤ ਬਖਸ਼ੇ ਕਰਨੀ, ਆਪਣੇ ਦਰ ਘਰ ਨਾਲ ਜੋੜੀ ਰੱਖਣਾ, ਦਇਆ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅਵਗਨ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਏ। ਮਾਇਆ ਮੋਹ ਭਰਮ ਪੈ ਪੂਲੈ, ਸੁਤਦਾਰਾ ਸੋ ਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹ ਮਲੰਤ ਜਮ ਤਰਾਸ ਮਿਟਾਏ। ਇੱਕ ਅਰਦਾਸ ਭਾਟ ਕੀਰਤ ਕੇ, ਗੁਰੂ ਰਾਮਦਾਸ ਰਾਖੋ ਸਰਣਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪੰਜਵਾਂ ਘਰ ਤੀਜਾ,

ਮਹਿਮਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆ ਤੁਦ ਰਾਖੇਗਾ ਸਿਰਜਨਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ

ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੇ, ਜਿਚਰ ਕਟ ਮੈਂ ਸਾਹ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਾਹਿਬ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਵਿਣ ਸਿਧੀ ਕਿਰਨ ਨਾ ਪਾਈਆ ਕਰਮ ਮਿਲ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ ਖਾਏ ਚਲੀ ਹੈ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਅਰਜਨ ਗਏ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਤ ਸੰਜਿਤ ਰਸ ਪਾਇਆ ਮਿਲ ਜਾਣਾ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵਹ ਉਦਮ ਜਾਂ ਆਰਾ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾਰਿਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਹਰਿਆ ਰਹਾਉ ਜਨਨ ਪਿਤਾ ਲੋ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਹਿ ਸਹਿ ਰਿਨ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੇ ਸੈ ਕੋਸਾ ਤੇ ਪਾਸੇ ਬਾਰੇ ਸਰਿਆ
तिन कवन खलावै कवन जगावै मन मैं सिमरन करिया सबन दान दस सदान ठाकुर कर तल तरिया जन नानक बल बल सद बल जाइया तेरा अंत ना पारा वरिया राग आसा महला चौथा सौ पुरख क्यों अंकार सतगुर प्रसाद सौ पुरख निर्जनार पुनर्ण गामा गाम पारा सब त्यावें सब त्यावें तोत जी हर सच है सिजण हारा सब जी तुम्हारे जी तू जिया का दातारा हर दया वो संतो जी सब दूब सारन हारा हरे आपे ठाकर हरे आपे सेवक जी क्या नानक जंत विचारा तू गड़ गड़ अंतर सर्ब निरंतर जी हरे को पुरख समाणा एक दाते एक बेखारी जी।